ਦਾ ਰਿਸ਼ਤੇਦਾਰ ਸੀ ਭਾਈ ਸ਼ਿਆਰੀ ਮਲ ਆਇਆ ਬੇਨਤੀ ਕੀਤੀ ਗਰੀਬ ਨਵਾਜ ਮੇਰੇ ਲੜਕੇ ਦੀ ਸ਼ਾਦੀ ਹੈ ਆਪ ਕਿਰਪਾ ਕਰੋ ਜੇ ਆਪ ਚਲੋ ਉਸ ਥਾਂ ਨੂੰ ਆਗ ਲੱਗਣਗੇ ਸਾਡਾ ਲੋਕ ਪਰਲੋਕ ਸਵਰੇਗਾ ਤੇ ਜਗਤ ਵਿਚ ਵੀ ਸਾਡੀ ਉਪਮਾ ਹੋਵੇਗੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਨ ਵਿਚ ਸੋਚਿਆ ਜੇ ਅਸੀਂ ਕਹੇ ਤਾਂ ਅਨੇਕਾਂ ਸੰਗਤਾਂ ਵੀ ਨਾਲ ਜਾਣਗੀਆਂ ਤੇ ਇਹਦੀਆਂ ਖੇਚਲਾਂ ਵਿਚ ਬਹੁਤ ਵਾਧਾ ਹੋ ਜਾਵੇਗਾ ਇਸ ਲਈ ਆਖਿਆ ਭਾਈ ਆ ਦੇਖ ਲੈ ਕਿਤਨੀਆਂ ਸੇਵਾ ਕਿਤਨੀਆਂ ਸੰਗਤਾਂ ਸੇਵਾ ਕਰ ਰਹੀਆਂ ਹਨ ਅਸੀਂ ਤਾਂ ਨਹੀਂ ਜਾ ਸਕਦੇ ਤੇ ਤਿੰਨ ਸਾਹਿਬਜ਼ਾਦੇ ਹਨ ਭਾਈ ਪ੍ਰਿਥੀ ਚੰਦ ਜੀ ਮਹਾਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਇਹਨਾਂ ਤਿੰਨਾਂ ਵਿੱਚੋਂ ਕਿਸੇ ਨੂੰ ਵੀ ਲੈ ਜਾਓ ਸਤਿਗੁਰਾਂ ਦਾ ਹੁਕਮ ਪਾ ਕੇ ਪ੍ਰਿਥੀਆ ਜੀ ਨੂੰ ਪੁੱਛਿਆ ਤਾਂ ਇਹ ਕਹਿਣ ਲੱਗਾ ਆਪ ਜਾਣਦੇ ਹੀ ਹੋ ਮੈਂ ਸਾਰੀਆਂ ਸੰਗਤਾਂ ਦੀ ਸੰਭਾਲ ਕਰਦਾ ਹਾਂ ਮੇਰੇ ਬਗੈਰ ਇੱਥੇ ਕਿਵੇਂ ਕੰਮ ਚੱਲ ਸਕਦਾ ਮੈਂ ਨਹੀਂ ਜਾ ਸਕਦਾ ਕਿਉਂਕਿ ਉਹ ਜਾਣਦਾ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਮਰ ਥੋੜੀ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਉਮਰ ਵਿੱਚੋਂ 6 ਸਾਲ ਕੁਝ ਦਿਨ ਗੁਰੂ ਰਾਮਦਾਸ ਜੀ ਨੂੰ ਦਿੱਤੇ ਸਨ ਇਸ ਲਈ ਪ੍ਰਿਥੀਆ ਜਾਣਦਾ ਸੀ ਆਖਿਆ ਐਸਾ ਨਾ ਹੋਵੇ ਮੈਂ ਲਾਹੌਰ ਚਲਾ ਜਾਵਾਂ ਤੇ ਪਿੱਛੋਂ ਗੁਰੂ ਰਾਮਦਾਸ ਕਿਸੇ ਹੋਰ ਨੂੰ ਗੁਰਿਆਈ ਦੇ ਦੇਣ ਉਚਾਰਨ ਕਰੋ ਸ੍ਰੀ ਵਾਹਿਗੁਰੂ ਨਹੀਂ ਗਿਆ ਪਿਤਾ ਦਾ ਬਚਨ ਮੋੜ ਦਿੱਤਾ ਮਹਾਦੇਵ ਜੀ ਨੂੰ ਆਖਿਆ ਗਿਆ ਆਖਿਆ ਮਹਾਰਾਜ ਮੈਂ ਤਾਂ ਅਵਧੂਤ ਰਹਿੰਦਾ ਹਾਂ ਤੁਹਾਨੂੰ ਪਤਾ ਹੀ ਹੈ ਮੇਰੇ ਲਈ ਜੰਮਣਾ ਮਰਨਾ ਖੁਸ਼ੀ ਗਮੀ ਸਭ ਇੱਕ ਬਰਾਬਰ ਹੈ ਇਸ ਲਈ ਮੈਂ ਵੀ ਨਹੀਂ ਜਾ ਸਕਦਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੋ ਪੂਜ ਮਾਤਾ ਜੀ ਮਾਤਾ ਪਾਣੀ ਦਾ ਬਚਨ ਬੇਟਾ ਆਪਣੇ ਗੁਰੂ ਪਿਤਾ ਦਾ ਕਦੇ ਬਚਨ ਨਹੀਂ ਮੋੜਨਾ ਕਿਉਂਕਿ ਪਿਤਾ ਦੇ ਆਗਿਆ ਦੇ ਸਮਾਨ ਹੋਰ ਕੋਈ ਜਪ ਤਪ ਨਹੀਂ ਆਗਿਆ ਸਤ ਸਤ ਕਰ ਮੰਨੀ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਚੱਲ ਪਏ ਭਾਈ ਸਿਆਰੀ

ਸਵਾਗਤ ਕਰਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਲਾਭ ਲੈਂਦੀਆਂ ਹਨ। ਭਟਕਦੀਆਂ ਰੂਹਾਂ ਨੂੰ ਸੱਚ ਦੇ ਨਾਲ ਜੋੜ ਰਹੇ ਹਨ, ਪਰ ਕੁਝ ਮਹੀਨੇ ਬੀਤਣ ਦੇ ਬਾਅਦ ਆਪ ਦਾ ਮਨ ਬੜਾ ਉਦਾਸ ਹੋ ਗਿਆ। ਮਨ ਵਿਚ ਆਇਆ ਵੀ ਚਲੋ ਚਿੱਠੀ ਲਿਖਦੇ ਹਾਂ ਗੁਰੂ ਪਿਤਾ ਨੂੰ, ਤੇ ਪਹਿਲੀ ਚਿੱਠੀ ਇਹ ਲਿਖੀ ਮੇਰਾ ਮਨ

ਇਹ ਚਿੱਠੀ ਪ੍ਰਿਥੀਏ ਦੇ ਹੱਥ ਲੱਗ ਗਈ। ਪ੍ਰਿਥੀਏ ਨੇ ਇਹ ਚਿੱਠੀ ਆਪਣੀ ਜੇਬ ਵਿੱਚ ਪਾ ਕੇ ਤੇ ਉਸ ਨੂੰ ਕਹਿ ਦਿੱਤਾ ਬਈ ਗੁਰੂ ਦਾ ਹੁਕਮ ਹੈ, ਅਜੇ ਉੱਥੇ ਹੀ ਲਾਹੌਰ ਹੀ ਰਹਿਣਾ ਹੈ। ਸਮਾਂ ਬੀਤਿਆ, ਮਨ ਬੜਾ ਵਿਆਕੁਲ

ਜਿਵੇਂ ਹਥੇਲੀ ਤੇ ਔਲਾ ਰੱਖਿਆ ਹੋਵੇ। ਉਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ ਹੈ, ਪਰ ਇਸ ਨੇ ਸੋਚਿਆ ਸ਼ਾਇਦ ਮੈਂ ਚਿੱਠੀਆਂ ਲਕੋ ਲਵਾਂਗਾ ਤੇ ਮੇਰਾ ਕੰਮ ਬਣ ਗਿਆ। ਸਿੱਖ ਨੂੰ ਕਹਿ ਦਿੱਤਾ, ਭਾਈ ਅਜੇ ਗੁਰੂ ਦਾ ਹੁਕਮ ਹੈ, ਉੱਥੇ ਹੀ ਰਹਿਣਾ ਅਰਜਨ ਦੇਵ ਨੇ। ਹੁਣ ਸਾਵਣ ਦੇ ਦਿਨ ਆ ਗਏ, ਵਿਆਕੁਲਤਾ ਦਿਨੋ ਦਿਨ ਵਧਦੀ ਗਈ, ਗੁਰੂ ਦਾ ਪਿਆਰ ਵਧਦਾ ਗਿਆ। ਆਪ ਹਰ ਵੇਲੇ ਸੇਜਲ ਨੇਤਰਾਂ ਦੇ ਨਾਲ ਹਰ ਵੇਲੇ ਅਰਦਾਸ ਕਰਦੇ ਰਹਿੰਦੇ ਹਨ, ਹਰ ਵੇਲੇ ਇਹੀ ਦਰਸ਼ਨ ਪਿਆਸੀ ਦਿਨ ਸ ਰਾਤ ਚਿਤਵੋਂ ਅਣ ਦਿਨ ਨੀਤ। ਵਿਛੋੜੇ ਦੇ ਵਿੱਚ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਹਾਲ ਹੋ ਗਿਆ, ਜਿਸ ਤਰ੍ਹਾਂ ਕਿਸੇ ਫਕੀਰ ਨੇ ਲਿਖਿਆ ਹੈ ਕਿ ਆਸ਼ਕਾਰਾ ਨਾ ਨਿਸ਼ਾਨੀ ਐ ਪਿਸ਼ਰ, ਆਹਾ ਸਰਦੋ ਰੰਗ ਜਰਦੋ ਚਸ਼ਮ ਤਰ, ਕੰਮ ਗੁਪਤ ਨੋ ਕੰਮ ਖੁਰਦ ਨੋ ਖੁਆਇਸ਼ ਹਰਾਮ, ਇੰਤਜਾਰੀ ਬੇਕਰਾਰੀ ਦਸਤ ਕਰ। ਇਹ ਨੌ ਨਿਸ਼ਾਨੀਆਂ ਜੋ ਸੱਚੇ ਆਸ਼ਕਾਂ ਦੀਆਂ ਹਨ, ਹਰ ਵੇਲੇ ਮਾਲਕ ਦੀ ਯਾਦ ਵਿੱਚ ਨੈਣ ਵਹਾਂਦੇ ਰਹਿਣਾ, ਮੱਥੇ ਤੇ ਹੱਥ ਰੱਖੀ ਰੱਖਣਾ, ਕੁਝ ਖਾਣ ਨੂੰ ਚੰਗਾ ਨਾ ਲੱਗਣਾ, ਨੀਂਦ ਨਾ ਆਣੀ, ਰੰਗ ਪੀਲਾ ਪੈ ਜਾਣਾ। ਹੁਣ ਵਿਆਕੁਲਤਾ ਦਿਨੋ ਦਿਨ ਵਧਦੀ ਗਈ, ਸਾਵਣ ਦੇ ਦਿਨ ਹਨ, ਝੜੀਆਂ ਲੱਗੀਆਂ ਹੋਈਆਂ ਹਨ। ਮੈਂ ਮਨ ਤਨ ਸੋ ਭਾਵੇ ਪਿਆਰਾ, ਫਿਰ ਪਰਦੇਸ ਸਿਧਾਏ, ਫਿਰ ਘਰ ਨਹੀਂ ਆਵੇ ਮਰੀਏ ਹਾਵੇ, ਦਾਮਨ ਚਮਕ ਡਰਾਏ, ਸੇਜ ਅਕੇਲੀ ਖੜੀ ਦੁਹੇਲੀ, ਮਰਨ ਭਇਆ ਦੁਖ ਮਾਏ, ਨੀਂਦ ਨਹੀਂ ਪੈਂਦੀ। ਐਡੀ ਵਿਆਕੁਲਤਾ ਦੇ ਵਿੱਚ ਆਪਨੇ ਤੀਸਰੀ ਚਿੱਠੀ ਲਿਖੀ, ਆਖਿਆ ਇੱਕ

ਬਿਲਕੁਲ ਠੀਕ ਹੈ, ਗੱਦੀ ਦਾ ਹੱਕ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੈ। ਪ੍ਰਿਥੀ ਚੰਦ ਕਹਿਣ ਲੱਗੇ ਭਾਵੇਂ ਆਪ ਜੀ ਦਾ ਹੀ ਪੁੱਤਰ ਵੱਡਾ ਹੈ ਪਰ ਇਸ ਨੇ ਕਪਟ ਕੀਤਾ। ਗੁਰੂ ਘਰ ਦੇ ਵਿੱਚ ਸਿਆਣਪਾਂ ਚਤਰਾਈਆਂ ਕਿਤੇ ਕੰਮ ਨਾ ਆਈਆਂ। ਗੁਰੂ ਨਾਨਕ ਦੇ ਦਰ ਤੇ ਤਾਂ ਬਾਈ ਉਹ ਚੋਲੀਆਂ ਭਰ ਸਕਦਾ ਜਿਹੜਾ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਹੋਇਆਂ ਵੀ ਨਿਮਰਤਾ ਦੇ ਨਾਲ ਆਪਣਾ ਜੀਵਨ ਬਤੀਤ ਕਰੇ, ਨੀਵਾਂ ਹੋ ਕੇ ਚੱਲੇ। ਤਾਂ ਜੋ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਆਪ ਸਾਰੇ ਉਹਨਾਂ ਦੇ ਜੀਵਨ ਤੋਂ ਜਾਣੋ। ਜਿੱਥੇ ਬਾਣੀ ਦੇ ਬੋਹਿਤ ਹੋਏ ਉੱਥੇ ਸ਼ਹੀਦਾਂ ਦੇ ਵੀ ਸਿਰਤਾਜ ਹੋਏ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਦੇਣ ਅਸੀਂ ਕਦੇ ਦੇ ਨਹੀਂ ਸਕਦੇ। ਜਿਤਨੇ ਸਰੀਰ ਦੇ ਰੋਮ ਹਨ ਉਤਨੇ ਜਨਮ ਧਾਰ ਕੇ ਵੀ ਜੇ ਉਹਨਾਂ ਦਾ ਸ਼ੁਕਰਾਨਾ

ਆਪਸ ਵਿੱਚ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦਾ ਬੜਾ ਪਿਆਰ ਬਣਿਆ ਹੋਇਆ ਸੀ। ਇੱਕ ਵਾਰੀ ਇਹ ਜੰਗਲ ਨੂੰ ਲੱਕੜਾਂ ਕਰਨ ਗਏ ਤੇ ਜਾਂਦਿਆਂ ਜਾਂਦਿਆਂ ਸੁਦਾਮੇ ਦੀ ਮਾਤਾ ਨੇ ਇਸ ਦੇ ਜੇਬ ਵਿੱਚ ਛੋਲਿਆਂ ਦੀ ਮੁੱਠ ਪਾ ਛੱਡੀ। ਰਾਤ ਪੈ ਗਈ, ਰਸਤਾ ਭੁੱਲ ਗਿਆ। ਦਰਖਤ ਉੱਤੇ ਦੋਵੇਂ ਜਣੇ ਬੈਠ ਗਏ। ਸੁਦਾਮੇ ਨੇ ਆਪਣੇ ਜੇਬ ਵਿੱਚੋਂ ਛੋਲੇ ਕੱਢ ਕੇ ਚਨਿਆਂ ਦੀ ਲੱਪ ਕੱਢ ਕੇ ਮੁੱਖ ਵਿੱਚ ਪਾਈ। ਆਖਣ ਲੱਗਾ, ਜੇ ਭਗਵਾਨ ਨੂੰ ਵੀ ਦਿੱਤੇ ਤਾਂ ਛੋਲੇ ਘੱਟ ਜਾਣੇ ਨੇ, ਇੱਕ ਦਾ ਵੀ ਪੇਟ ਨਹੀਂ ਭਰਨਾ ਜੇ ਦੋਵਾਂ ਨੇ ਮਿਲ ਕੇ ਅਸਾਂ ਵੰਡ ਲਏ। ਉਸਨੇ ਇਕੱਲੇ ਨੇ ਚਣੇ ਕੱਢ ਕੇ ਚਬਾਏ। ਰਾਤ ਦਾ ਟਾਈਮ ਸੀ, ਭਗਵਾਨ ਨੂੰ ਖੜਾਕ ਆਇਆ। ਪੁੱਛਣ ਲੱਗੇ, ਸੁਦਾਮਿਆਂ ਕੀ ਪਿਆ ਖਾਨੇ? ਆਖਣ ਲੱਗਾ, ਕੁਝ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤੇ ਕੁਝ ਨਹੀਂ ਖਾ ਰਿਹਾ। ਜਦੋਂ ਦੂਜੀ ਵਾਰੀ ਉਹਨੇ ਹੱਥ ਪਾਇਆ ਤੇ ਮੂੰਹ ਵਿੱਚ ਛੋਲੇ ਚਬਾਏ, ਚਣੇ ਖਾਣ ਲੱਗਾ, ਭਗਵਾਨ ਨੂੰ ਫਿਰ ਆਵਾਜ਼ ਆਈ। ਸ੍ਰੀ ਕ੍ਰਿਸ਼ਨ ਜੀ ਬੋਲ ਪਏ, ਸੁਦਾਮਿਆਂ ਕੁਝ ਤੇ ਖਾ ਰਹੇ ਹੈ, ਕੁਝ ਖਾਣ ਦਾ ਖੜਾਕ ਆਇਆ। ਆਖੇ, ਨਹੀਂ, ਆ ਸਰਦੀ ਬਹੁਤ ਹੈ, ਦੰਦ ਦੰਦਾਂ ਨਾਲ ਵੱਜ ਰਹੇ ਨੇ, ਤੁਹਾਨੂੰ ਐਵੇਂ ਹੀ ਭੁਲੇਖਾ ਲੱਗਾ ਹੈ। ਜਦੋਂ ਤੀਜੀ ਵਾਰੀ ਖਾਧੀ ਨਾ ਤੇ ਭਗਵਾਨ ਸਮਝ ਗਏ ਇਹ ਲੁਕਾ ਕੇ ਖਾ ਰਿਹਾ। ਤਦ ਭਗਵਾਨ ਨੇ ਉੱਥੇ ਉਹਨੂੰ ਸਰਾਪ ਦੇ ਦਿੱਤਾ। ਆਖਣ ਲੱਗੇ, ਜਾ ਓਏ ਲੁਕ ਕੇ ਖਾਣ ਵਾਲਿਆ, ਤੇਰੇ ਘਰ ਵਿੱਚੋਂ ਕਦੀ ਦਰਦਰੀ ਨਹੀਂ ਜਾਏਗੀ, ਸਾਰੀ ਦੁਨੀਆਂ ਦੀ ਦਰਦਰੀ ਤੇਰੇ ਘਰ ਵਿੱਚ ਆ ਜਾਣੀ ਹੈ। ਜਿਹੜੇ ਵੰਡ ਕੇ ਖਾਂਦੇ ਨੇ ਰੱਬ ਉਹਨਾਂ ਨੂੰ ਬੜਾ ਕੁਝ ਹਿਸਾਬ ਨਾਲ ਦੇ ਦਿੰਦਾ, ਪਰ ਜਿਹੜੇ ਲੁਕਾ ਕੇ ਖਾਂਦੇ ਨੇ ਉਹਨਾਂ ਦੇ ਵਾਕਈ ਘਰ ਵਿੱਚ ਦਰਿਦਰੀ ਵੜਿਆ ਰਹਿੰਦਾ, ਕਦੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉੱਥੇ ਸਰਾਪ ਮਿਲਿਆ, ਸਰਾਪ ਦਾ ਮਾਰਿਆ ਹੋਇਆ ਸਾਰੀ ਗਰੀਬੀ ਇਸ ਦੇ ਘਰ ਵਿੱਚ ਆਈ ਹੈ। ਭਗਵਾਨ ਜੀ ਰਾਜੇ ਬਣ ਗਏ, ਦੁਆਰਕਾ ਨਗਰੀ ਆ ਗਏ। ਇਹ ਇਧਰ ਗਰੀਬ ਰਿਹਾ, ਲੋਕਾਂ ਨੂੰ ਕਹਿੰਦਾ ਫਿਰਦਾ ਸੁਦਾਮਾ, ਭਗਵਾਨ ਕ੍ਰਿਸ਼ਨ ਮੇਰਾ ਯਾਰ ਹੈ, ਮੇਰਾ ਦੋਸਤ ਹੈ। ਪਤਨੀ ਕਹਿ ਬੈਠੀ, ਦੋਸਤ ਹੈ ਤੇ ਕੁਝ ਜਾਂਦੇ ਕਿਉਂ ਨਹੀਂ? ਅੱਜ ਤੁਰ ਪਿਆ ਭਗਵਾਨ ਵੱਲ ਤੇ ਸੋਚਦਾ ਜਾ ਰਿਹਾ ਕਿਵੇਂ ਮੈਂ ਉਹਨੂੰ ਮਿਲਾਂਗਾ, ਹਾਂ ਤੇ ਬੜਾ ਗਰੀਬ, ਕਿਵੇਂ ਉਹ ਮੈਨੂੰ ਮਿਲਣਗੇ? ਸੋਚਦਾ ਜਾ ਰਿਹਾ ਤੇ ਭਗਵਾਨ ਨੂੰ ਜਦੋਂ ਪਤਾ ਲੱਗਾ ਬਈ ਸੁਦਾਮਾ ਆਇਆ ਬਾਹਰ, ਤੇ ਦੂਰੋਂ ਵੇਖ ਕੇ ਫਿਰ ਉਹਨੂੰ ਡੰਡੋਤ ਕਰਕੇ ਮੱਥਾ ਟੇਕਿਆ। ਕਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ,

अपनी करनी जे बेदे जन्म गवायो कहे नानक सब अवगुण राख लियो।

ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਗੌੜੀ ਚੇਤੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਆਉ ਗੁਣ ਮੇਰੇ।

Bye.

ਖੋਪੜੀਆਂ ਲੁਹਾਈਆਂ, ਕੱਖੜੀਆਂ ਤੇ ਚੜੇ ਆਰੇ ਨਾਲ ਚੀਰੇ ਗਏ, ਉੱਚੀਆਂ ਖੱਲਾਂ ਤੇ ਲੁਹਾਈਆਂ, ਸਵਾ ਮਰਦੇ ਪੀਸਣੇ ਪੀਸੇ ਉਹਨਾਂ ਦਾ ਧਿਆਨ ਸਾਰੀ ਵਾਰੀ ਗੱਲ

ਤੇ ਮੂੰਹ ਵਿਚ ਸੱਚਾ ਨਾਮ ਹੈ ਪਰਮੇਸ਼ਰ ਦਾ। ਤਿੰਨਾਂ ਦਰਿਆਵਾਂ ਗੁਰਮੁਖਾਂ ਨੂੰ ਕਿਹਾ, ਭਲੇ ਪੁਰਸ਼ਾਂ ਨੂੰ, ਜਿਹੜੇ ਭਲੇ ਪੁਰਸ਼ ਨੇ ਉਹਨਾਂ ਨਾਲ ਦੋਸਤੀ ਕਰ ਜਿਨ੍ਹਾਂ ਦੇ ਮਨ ਵਿਚ ਮੁੱਖ ਵਿਚ ਸੱਚਾ ਪਰਮੇਸ਼ਰ ਦਾ ਨਾਮ। ਉਹਨਾਂ ਨਾਲ ਕੀ ਦੋਸਤੀ ਕਰਨੀ ਜਿਹੜੇ ਅੰਦਰੋਂ ਬਾਹਰੋਂ ਝੂਠ ਦੇ ਨਾਲ ਲਿਬੜੇ ਹੋਏ ਨੇ। ਦੋਸਤੀ ਕਰਨੀ ਹੈ।

ਚੰਗੇ ਆਦਮੀ ਨਾਲ ਦੋਸਤੀ ਕਰੀਏ, ਚੰਗੀਆਂ ਗੱਲਾਂ ਦੱਸੇਗਾ। ਮਾੜੇ ਆਦਮੀ ਨਾਲ ਦੋਸਤੀ ਕਰਾਂਗੇ, ਗੱਲਾਂ ਵੀ ਮਾੜੀਆਂ ਕਰੇਗਾ ਤੇ ਲੈ ਕੇ ਵੀ ਮਾੜੇ ਪਾਸੇ ਜਾਏਗਾ। ਸੱਜਣ ਦੋਸਤ ਕਈ ਤਰ੍ਹਾਂ ਦੇ ਨੇ। ਇੱਕ ਉਹ ਸੱਜਣ ਜਿਹਨੂੰ ਕੱਚਾ ਸੱਜਣ ਕਹਿੰਦੇ, ਕੱਚਾ ਦੋਸਤ ਜਿਹੜਾ ਚੰਗੇ ਪਾਸੇ ਤੂੰ ਮਾੜੇ ਪਾਸੇ ਲੈ ਜਾਏ, ਉਹਨੂੰ ਕਹਿੰਦੇ ਨੇ ਕੱਚਾ। ਕੋਈ ਗੁਰਦੁਆਰੇ, ਕੋਈ ਮੰਦਰ, ਕੋਈ ਸਤਸੰਗ ਜਾ ਰਿਹਾ ਤੇ ਰਸਤੇ ਵਿੱਚ ਮਿਲ ਪਵੇ ਤੇ ਆਖੇ ਛੱਡ ਗੁਰਦੁਆਰੇ ਮੰਦਰ ਕੀ ਜਾਣਾ, ਆਪਾਂ ਕਿਧਰੇ ਦੂਸਰੇ ਪਾਸੇ ਚੱਲਦੇ, ਉਹ ਕੱਚਾ ਸੱਜਣ, ਕੱਚਾ ਦੋਸਤ। ਪੱਕਾ ਸੱਜਣ ਉਹ ਜੇ ਕੋਈ ਮਾੜੇ ਪਾਸੇ ਜਾਂਦਾ ਹੋਵੇ ਉਹਨੂੰ ਆਖੇ ਛੱਡ ਮਾੜਾ ਪਾਸਾ, ਚੱਲ ਆਪਾਂ ਕੀਰਤਨ ਸੁਣੀ, ਕਿਸੇ ਚੰਗੇ ਮਹਾਂਪੁਰਸ਼ ਕੋਲ ਬੈਠ ਕੇ ਰੱਬ ਦੀ ਗੱਲ ਸੁਣੀ। ਮਾੜੇ ਪਾਸੇ ਤੂੰ ਜਿਹੜਾ ਮੋੜੇ ਉਹ ਪੱਕਾ ਸੱਜਣ।

ਸ਼ਹਿਰਾਂ ਤੋਂ ਲੋਕ ਗੜ ਸ਼ੰਕਰ ਆਉਣ ਲੱਗ ਪਏ, ਲੰਗਰ ਛਕਦੇ ਨੇ, 2 ਸਾਲ ਦਾ ਸਵਰਗ ਲੈ ਕੇ ਤੁਰੀ ਜਾਂਦੇ, ਜੋਗੀ ਵੀ ਖੁਸ਼, ਆਉਣ ਵਾਲੇ ਲੋਕੀ ਵੀ ਖੁਸ਼ ਕਿ ਲੰਗਰ ਛਕ ਲਿਆ, ਹੁਣ 2 ਸਾਲ ਦਾ

ਧੰਨ ਗੁਰੂ ਅਰਜਨ ਸਾਹਿਬ ਦਾ ਬਖਸ਼ਿਆ ਹੋਇਆ ਸਿੱਖ। ਜੋਗੀ ਕਹਿਣ ਲੱਗਾ, ਅੱਛਾ ਤਿਲ ਭੁੱਲ ਲੰਗਰ ਛਕਣ ਵਾਸਤੇ ਨਹੀਂ ਆਇਆ? ਸਿਆਣੇ ਕਹਿੰਦੇ ਨੇ ਸਾਰਾ ਦਿਨ ਮਿੱਠਾ ਖਾਂਦੇ ਰਹੋ, ਸ਼ਾਮ ਨੂੰ ਥੋੜਾ ਜਿਹਾ ਕੌੜਾ ਖਾ ਲੋ। ਸਾਰਾ ਦਿਨ ਦਾ ਖਾਧਾ ਹੋਇਆ ਜਿਹੜਾ ਮਿੱਠਾ ਹੈ ਉਹਦਾ ਸਵਾਦ ਗੁਆਚ ਜਾਂਦਾ ਹੈ ਤੇ ਕੌੜਾ ਯਾਦ ਰਹਿ ਜਾਂਦਾ। ਇੰਨੇ ਲੋਕ ਆ ਕੇ ਲੰਗਰ ਛਕ ਗਏ, ਉਹਦੀ ਖੁਸ਼ੀ ਹੋਈ, ਪਰ ਜਦੋਂ ਪਤਾ ਲੱਗਾ ਭਾਈ ਤਿਲਕੂ ਨਹੀਂ ਆਇਆ ਤੇ ਜਿੰਨੇ ਲੋਕ ਲੰਗਰ ਛਕ ਗਏ ਸੀ ਉਹਨਾਂ ਦਾ ਖਿਆਲ ਭੁੱਲ ਗਿਆ। ਭਾਈ ਤਿਲਕੂ ਮਨ ਵਿਚ ਰੜਕਣ ਲੱਗ ਪਿਆ ਕਿ ਇਹਨੇ ਕਿਉਂ ਨੀ ਲੰਗਰ ਛਕਿਆ, ਇਹਨੂੰ ਵੀ ਮੈਂ ਲੰਗਰ

ਪਾਏ ਤੇਲਗੂ ਦੇ ਘਰ ਚਲੇ ਗਏ। ਬੂਆ ਖੜਕਾਇਆ, ਭਾਈ ਤੇਲਗੂ ਜੀ ਨੇ ਬੂਆ ਖੋਲਿਆ। ਚੇਲੇ ਕਹਿਣ ਲੱਗੇ, ਭਾਈ ਤੇਲਗੂ ਤੈਨੂੰ ਜੋਗੀ ਨੇ ਯਾਦ ਕੀਤਾ, ਜੋਗੀ ਤੇਰੇ ਤੇ ਬੜਾ ਦਿਆਲ ਹੈ, ਤੂੰ ਜੋਗੀ ਦੇ ਲੰਗਰ ਵਿਚ ਪ੍ਰਸ਼ਾਦ ਛਕ, ਜੋਗੀ ਤੈਨੂੰ 4 ਸਾਲ ਦਾ ਸਵਰਗ ਦੇਵੇਗਾ। 4 ਸਾਲ ਦਾ ਸਵਰਗ, ਭਾਈ ਤੇਲਗੂ ਨੇ ਸੁਣ ਕੇ ਕਹਿਣ ਲੱਗੇ, ਤੁਹਾਡਾ ਜੋਗੀ ਮੈਨੂੰ 4 ਸਾਲ ਦਾ ਸਵਰਗ ਦੇਵੇਗਾ।

ਜੋਗ ਕਹਿਣ ਲੱਗਾ ਇੱਕ ਵਾਰੀ ਫੇਰ ਜਾਓ ਉਸ ਨੂੰ ਕਹੋ ਮੇਰੇ ਲੰਗਰ ਵਿੱਚ ਆ ਕੇ ਪ੍ਰਸ਼ਾਦਾ ਛਕੇ ਮੈਂ 10 ਸਾਲ ਦਾ ਸਵਰਗ ਦੇਵਾਂਗਾ। ਜੋਗੀ ਦੇ ਚੇਲੇ ਫਿਰ ਪਾਏ ਤਿਲਕੂ ਦੇ ਘਰ ਗਏ ਬੂਹਾ ਖੜਕਾਇਆ ਭਾਈ ਤਿਲਕੂ ਜੀ ਨੇ ਬੂਹਾ

ਉਹ ਸ਼ਕਤੀ ਹੈ ਨਾਮ ਦੀ, ਕਿਉਂਕਿ ਜਿੱਥੇ ਨਾਮ ਹੋਵੇ ਉੱਥੇ ਇਹ ਚੀਜ਼ ਅਸਰ ਨਹੀਂ ਕਰਦੀ। ਹੁਣ ਇਹ ਭੂਤ ਪ੍ਰੇਤ ਥੱਕ ਕੇ ਵਾਪਸ ਆ ਗਏ। ਜੋਗੀ ਨੂੰ ਕਹਿਣ ਲੱਗੇ, ਸਾਡਾ ਵਸ ਨਹੀਂ ਚੱਲਦਾ।

ਘਰ ਜਾ ਪਹੁੰਚੇ ਵੋ ਆਖਿਰ ਕਾਇਆ ਭਾਈ ਦਿਲ ਕੋ ਦਰਵਾਜਾ ਖੋਲ ਜੋ ਕਿ ਆਪ ਤੇਰੇ ਦੁਆਰੇ ਆਇਆ ਪਰ ਹੁਣ ਭਾਈ ਦਿਲ ਕੋ ਨੇ ਬੂਹਾ ਨਹੀਂ।

ਦੇ ਚਰਨਾਂ ਦੇ ਨਾਲ ਜੁੜ ਕੇ ਹੈ ਉਹ ਸੁਖ ਸਵਰਗ ਵਿਚ ਕਿੱਥੇ? ਉਹ ਸਵਰਗ ਜਿਹੜਾ ਸਵਰਗ ਤੂੰ ਕਹਿ ਰਹੇ, ਮੈਨੂੰ ਸਵਰਗ ਦੀ ਲੋੜ ਨਹੀਂ, ਮੇਰਾ ਸਵਰਗ

ਅੰਮ੍ਰਿਤਸਰ ਰਹਿੰਦੇ। ਜੋਗੀ ਨੇ ਕਿਹਾ ਤਿਲਕੂ ਚੱਲ ਫਿਰ ਮੈਨੂੰ ਆਪਣੇ ਗੁਰੂ ਕੋਲ ਲੈ ਚੱਲ। ਭਾਈ ਤਿਲਕੂ ਜੀ ਨੂੰ ਖੁਸ਼ੀਆਂ ਚੜ ਗਈਆਂ।

ਸਿਆਣੇ ਕਹਿੰਦੇ ਨੇ ਦੋਸਤੀ ਵੀ ਦੇਖ ਕੇ ਪਾਣੀ ਚਾਹੀਦੀ। ਸੋਚਣਾ ਚਾਹੀਦਾ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਇਹ ਮੇਰੀ ਦੋਸਤੀ ਦੇ ਲਾਇਕ ਹੈ ਕਿ ਨਹੀਂ, ਕਿਧਰੇ ਇਹ ਤਾਂ ਨਹੀਂ। ਅੱਜ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਕੱਲ ਇਹਦੇ ਕੋਲ ਮੈਨੂੰ ਨੁਕਸਾਨ ਉਠਾਉਣਾ ਪਵੇ। ਇਸ ਦੇ ਵਾਸਤੇ ਕਿਹਾ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਘਾਟ

ਉਹਨਾਂ ਨਾਲ ਕੀ ਦੋਸਤੀ ਕਰਨੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਵੀ ਭੁਲਾ ਦਿੱਤਾ ਹੈ। ਇਸ ਕਰਕੇ ਦੋਸਤੀ ਉਹਦੇ ਨਾਲ ਕਰੋ ਜਿਹੜਾ ਦੋਸਤ

ਲੱਕੜਾਂ ਇਕੱਠੀਆਂ ਕਰਕੇ ਪਿੰਡ ਆ ਕੇ ਵੇਚਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ ਸੀ। ਇੱਕ ਦਿਨ ਲੱਕੜਾਂ ਇਕੱਠੀਆਂ ਕਰਨ ਵਾਸਤੇ ਜੰਗਲ ਚ ਗਿਆ। ਉਸਨੇ ਦੇਖਿਆ ਇੱਕ ਰਿੱਛ

ਇਹਦੇ ਮੂੰਹ ਤੇ ਆ ਕੇ ਬਹਿ ਗਈ। ਹੁਣ ਜਦੋਂ ਆਦਮੀ ਸੁੱਤਾ ਹੋਵੇ ਮੱਖੀ ਆ ਕੇ ਮੂੰਹ ਤੇ ਬਹਿ ਜਾਏ ਜਾਂ ਨੱਕ ਤੇ ਬਹਿ ਜਾਏ ਕੁਦਰਤੀ ਗੱਲ ਹੈ, ਖੁਰਕ ਤਾਂ ਜ਼ਰੂਰ ਹੋਵੇਗੀ। ਇਸ ਨੇ ਇੱਕ ਵਾਰੀ ਤਾਂ ਆਪਣੇ ਹੱਥ ਦੇ ਨਾਲ

ਫਿਰ ਸੌਂ ਗਏ। ਹੁਣ ਭਾਲੂ ਦੇਖ ਰਿਹਾ ਸੀ ਕਿ ਮੇਰੇ ਦੋਸਤ ਨੂੰ ਮੱਖੀ ਤੰਗ ਕਰ ਰਹੀ। ਹੁਣ ਜਦੋਂ ਦੁਬਾਰਾ ਮੱਖੀ ਆ ਕੇ ਮੂੰਹ ਤੇ ਬੈਠੀ ਤੇ ਭਾਲੂ ਨੇ ਉਸੇ ਤਰ੍ਹਾਂ ਹੱਥ ਹਿਲਾ ਦਿੱਤਾ ਤੇ ਮੱਖੀ ਉੱਡ ਗਈ। ਦੁਬਾਰਾ ਫਿਰ ਮੱਖੀ ਆ ਕੇ ਬਹਿ ਗਈ। ਇਹ ਕੁਦਰਤੀ ਗੱਲ ਹੈ ਕਿ ਮੱਖੀ ਨੂੰ ਜਿੱਥੋਂ ਹਟਾਓ ਉੱਡ ਕੇ ਦੁਬਾਰਾ ਫਿਰ ਉੱਥੇ ਆ ਕੇ ਬਹਿੰਦੀ। ਮੱਖੀ ਦੁਬਾਰਾ ਆ ਕੇ ਫਿਰ ਉਹਦੇ ਮੂੰਹ ਤੇ ਬਹਿ ਗਈ। ਹੁਣ ਭਾਲੂ ਨੂੰ ਗੁੱਸਾ ਚੜਿਆ, ਕਹਿਣ ਲੱਗਾ ਮੇਰੇ ਯਾਰ ਨੂੰ ਸੌਣ ਨਹੀਂ ਦਿੰਦੀ। ਹੁਣ ਉਹ ਆਪਣੀ ਜਗ੍ਹਾ ਭਲਾ ਕਰ ਰਿਹਾ ਕਿਉਂਕਿ ਸਮਝ ਨਹੀਂ ਪੂਰੀ ਕਿ ਮੈਂ ਕੀ ਕਰਨ ਲੱਗਾ। ਭਾਲੂ ਮਨ ਵਿੱਚ ਕਹਿੰਦਾ ਕਿ ਉਹਨਾਂ ਮੱਖੀ ਨੂੰ ਹੀ ਮਾਰਦੇ ਆ, ਘੜੀ ਮੁੜੀ ਆ ਕੇ ਬਹਿੰਦੀ। ਮੱਖੀ ਆ ਕੇ ਉਸ ਆਦਮੀ ਦੇ ਮੂੰਹ ਤੇ ਜਦੋਂ ਬੈਠੀ ਉਹਨੇ ਜ਼ੋਰ ਦੀ ਪੰਜਾ ਮਾਰਿਆ ਤੇ ਮੱਖੀ ਤੇ, ਪਰ ਮੱਖੀ ਉੱਡ ਗਈ ਉਹਦੇ ਮੂੰਹ ਤੇ ਵੱਜਾ ਤੇ ਮੂੰਹ ਦੇ ਦੰਦ ਸਾਰੇ ਬਾਹਰ ਨਿਕਲ ਆਏ, ਮੱਥਾ ਵੀ ਸਾਰਾ ਭੱਜ ਗਿਆ ਤੇ ਪ੍ਰਾਣ ਉੱਡ ਗਏ, ਖਤਮ ਹੋ

ਉੱਥੇ ਕਰੋ ਜਿੱਥੇ ਨਿਭਾ ਸਕੋ ਤੇ ਨਿਭ ਸਕੇ। ਦੋਸਤੀ ਉਹਦੇ ਨਾਲ ਕਰੋ ਜਿਹਦੇ ਕੋਲੋਂ ਨੁਕਸਾਨ ਨਾ ਉਠਾਉਣਾ ਪਵੇ। ਇਹ ਠੀਕ ਹੈ ਕਿ ਭਲਾ ਕਰੋ, ਭਲਾ ਕਰੋ ਜ਼ਰੂਰ, ਪਰ ਜੇ ਭਲੇ ਦੀ ਉਮੀਦ ਕਰਨੀ ਇਹ ਵੀ ਮੇਰੇ ਨਾਲ ਭਲਾ ਕਰੇ ਤਾਂ ਉੱਥੇ ਭਲਾ ਕਰੋ ਜਿੱਥੋਂ

ਗੁਰ ਸਾਹਿਬ ਜੀ ਕਹਿੰਦੇ ਨੇ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਂਝ ਕਰਾਵੇ ਤਿਨਾ ਗੁਰਸਿੱਖਾਂ ਕੋ ਹਉ ਆ ਰਿਹਾ ਜੋ ਬਹਿੰਦੇ ਆ ਉੱਠਦੇ ਆ ਹਰ ਨਾਮ ਤੇ ਆਵੇ ਜਿਹੜਾ ਗੁਰੂ ਹੈ ਇਹ ਨਾਮ ਦਾ ਬੋਲ ਹੈ ਜਿਹੜੇ ਸਿੱਖ ਨੇ ਪਿਆਰੇ ਨੇ ਉਹ ਗੁਰੂ ਦੇ ਬੋਲ ਦੇ ਕੋਲ ਆ ਕੇ ਬਹਿੰਦੇ ਨੇ ਨਾਮ ਦੇ ਬੋਲ ਦੇ ਕੋਲ ਤੇ ਗੁਰੂ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਨਾਮ ਦੇ ਨਾਲ ਝੋਲੀਆਂ ਭਰਦੇ ਨੇ ਉਹਨਾਂ ਗੁਰਸਿੱਖ

ਕਹਿਣ ਲੱਗਾ ਮੈਂ ਗੁਰੂ ਸਾਹਿਬ ਦੇ ਮੱਥੇ ਨਹੀਂ ਲੱਗਾ। ਫਿਰ ਲੰਮੇ ਲੰਮੇ ਮੇਰੇ ਵਾਲ, ਮੇਰੇ ਕੋਲ ਰਹਿਣ ਵਾਲੇ ਚੇਲਿਆਂ ਨੂੰ ਵੀ ਇਹ ਪਤਾ ਨਹੀਂ ਕਿ ਮੇਰਾ ਕੰਨ ਕੱਟਿਆ ਹੋਇਆ। ਬੜਾ ਹੈਰਾਨ ਹੈ ਪਰ

ਗੁਰੂ ਸਾਹਿਬਾਂ ਦੇ ਹੱਥ ਵਿਚ ਕੰਨ ਦਾ ਕੱਟਿਆ ਹੋਇਆ ਟੁਕੜਾ ਤੇ ਵਿਚ ਸੋਨੇ ਦਾ ਮੰਦਰ। ਜੋਗੀ ਹੈਰਾਨ ਹੋ ਗਿਆ, ਉਹ ਕੰਨ ਦਾ ਟੁਕੜਾ ਹੱਥ ਵਿਚ ਫੜ ਲਿਆ, ਉਲਟ ਪੁਲਟ ਕੇ ਦੇਖਦਾ, ਕਹਿੰਦਾ ਮਹਾਰਾਜ ਹਾਂ ਇਹ ਸੋਨੇ ਦਾ ਮੰਦਰ ਉਹੀ ਹੈ। ਸਾਹਿਬ ਜੀ ਕਹਿਣ ਲੱਗੇ ਇਸ ਤਰ੍ਹਾਂ ਕੀ ਪਤਾ ਲੱਗੇਗਾ, ਕੰਨ ਦੇ ਨਾਲ ਲਗਾ ਕੇ ਦੀ। ਜਦੋਂ ਟੁਕੜਾ ਕੰਨ ਦੇ ਨਾਲ ਲਗਾਇਆ ਤਾਂ ਨਾਲ ਹੀ ਜੁੜ ਗਿਆ। ਬਾਣੀ ਕਹਿੰਦੀ ਸਤਿਗੁਰ ਮੇਰਾ ਸਰਬ ਪ੍ਰਿਤ ਪਾਲ ਹੈ, ਸਤਿਗੁਰ ਮੇਰਾ ਮਾਰਜੀ ਵਾਲ ਹੈ। ਜਿਹੜਾ ਗੁਰੂ ਹੈ ਸਰਬੱਤ ਦੀ ਪਾਲਣਾ ਕਰਦਾ, ਉਹ ਮਰਿਆਂ ਨੂੰ ਜੀਵਨ ਵੀ ਦਿੰਦਾ। ਜਦੋਂ ਇਹ ਨਜ਼ਾਰਾ ਦੇਖੇ ਸਾਰਿਆਂ, ਉਸ ਜੋਗੀ ਦੇ ਨਾਲ ਤੇ ਪ੍ਰਤੱਖ ਹੋ ਗਏ। ਹੁਣ ਜਿਹੜਾ ਕਹਿੰਦਾ ਸੀ ਨੌਜਵਾਨ ਗੁਰੂ ਨੂੰ ਮੱਥਾ ਟੇਕਾਂਗਾ, ਹੁਣ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ ਤੇ ਕਹਿੰਦਾ ਬਾਦਸ਼ਾਹ ਇਹ ਕਨਾਤ ਹਟਾ ਦਿਓ, ਮੈਨੂੰ ਦਰਸ਼ਨ ਦਿਓ, ਮੈਂ ਹੁਣ ਤੁਹਾਡੇ ਦਰਸ਼ਨ ਕਰਨੇ ਚਾਹਨਾ, ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਮੈਂ ਆਪਣੀਆਂ ਭੁੱਲਾਂ ਬਖਸ਼ਵਾਣੀਆਂ ਚਾਹਨਾ। ਜੋਗੀ ਰੋਣ ਲੱਗ ਪਏ। ਸਾਹਿਬ ਜੀ ਕਹਿਣ ਲੱਗੇ ਜੋਗੀ ਰੋ ਲੈ, ਇਹ ਜਿਹੜੀ ਮੋਹ ਮਾਇਆ ਦੀ ਮੈਲ ਤੇਰੇ ਮਨ ਤੇ ਹੈ ਇਹ ਹਟੇਗੀ,

ਜੋਗੀ ਰੋ ਰਿਹਾ ਹੈ। ਰਿਹਾ ਨਹੀਂ ਜਾਂਦਾ ਪਾਤਸ਼ਾਹ ਦਰਸ਼ਨ ਦੇ ਹੋਣ, ਬਰਦਾਸ਼ਤ ਨਹੀਂ ਹੁੰਦਾ ਕਿ ਹੁਣ ਤੇਰੇ ਤੋਂ ਦੂਰ ਰਵਾਂ। ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਸਿੱਖਾਂ ਨੇ ਕਨਾਤ ਹਟਾਈ ਜਦੋਂ ਜੋਗੀ ਨੇ ਦਰਸ਼ਨ ਕੀਤੇ, ਚਿਹਰਾ ਚਮਕਦਾ, ਅੱਖਾਂ ਵਿੱਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਜੋਗੀ ਉੱਠਿਆ, ਚਰਨਾਂ ਤੇ ਸਿਰ ਰੱਖ ਦਿੱਤਾ, ਭੁੱਲ ਗਿਆ ਮੈਂ 100 ਸਾਲ ਤੋਂ ਉੱਤੇ ਹਾਂ, ਰਿਧੀਆਂ ਸਿੱਧੀਆਂ ਦਾ ਮਾਲਕ ਸਭ ਕੁਛ ਭੁੱਲ

ਜਿਹਨੂੰ ਗੁਰੂ ਨੇ ਆਪਣੀ ਗੱਲ ਦੇ ਨਾਲ ਲਾਇਆ ਵਡਿਆਈ ਦਿੱਤੀ ਨਿਹਾਲ ਹੋ ਗਿਆ। ਜੋਗੀ ਵੀ ਹੁਣ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ। ਸਾਰਾ ਸੰਗ ਸਾਰਿਆਂ ਦਰਸ਼ਨ ਕੀਤੇ। ਕੁਝ ਦਿਨ ਅੰਮ੍ਰਿਤਸਰ ਰਹਿ ਕੇ ਭਾਈ ਦਿਲਕੂ ਇਹ ਜੋਗੀ ਇਹਨਾਂ ਸਾਰਿਆਂ ਲੋਕਾਂ ਦੇ ਨਾਲ ਗੁਰੂ ਦੀ ਸਿਫਤ ਕਰਦੇ ਹੋਏ ਵਾਪਸ ਗੜ ਸ਼ੰਕਰ ਨੂੰ ਤੁਰ ਪਏ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪੁਰੰਗ ਅਨੇਕ ਨਾ ਜਾਪਨ ਕਰਤਬਾ। ਇਹ ਅਕਾਲ ਪੁਰਖ ਤੂੰ ਬੜਾ ਵੱਡਾ ਹੈ, ਤੇਰੇ ਰੰਗ ਕੋਈ ਨੀ ਜਾਣ ਸਕਦਾ, ਤੇਰਾ ਅੰਤ ਕੋਈ ਨੀ ਪਾ ਸਕਦਾ। ਭਾਈ ਦਿਲਕੂ ਦਰਿਆ ਸੀ, ਗੁਰਮੁਖ ਸੀ, ਜੋਗੀ ਨੇ ਦੋਸਤੀ ਕੀਤੀ, ਜੋਗੀ ਤਰ ਗਿਆ। ਇਸੇ ਵਾਸਤੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਹਨਾਂ ਦਰਿਆਵਾਂ ਗੁਰਮੁਖਾਂ ਭਲੇ ਪੁਰਸ਼ਾਂ ਨਾਲ ਦੋਸਤੀ ਕਰੋ ਜਿਨ੍ਹਾਂ ਦੇ ਦੋਸਤੀ ਦੇ ਨਾਲ ਜਿਨ੍ਹਾਂ ਦੇ ਸਾਥ ਦੇ ਨਾਲ ਤੁਹਾਡੇ ਵਿੱਚ ਚੰਗੇ ਗੁਣ ਆਉਣ, ਤੁਹਾਡਾ

ਸਭ ਤੋਂ ਪਹਿਲਾਂ ਰਾਗਾਂ ਵਿੱਚ ਸ੍ਰੀ ਰਾਗ ਜੋ ਕਿ ਇਸ ਸਮੇਂ ਹੀ ਗਾਇਆ ਜਾਂਦਾ ਹੈ। ਬਾਣੀ ਵਿੱਚ ਇਸ ਨੂੰ ਰਾਗਾਂ ਵਿੱਚ ਸਿਰਮੋਰ ਮੰਨਿਆ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ। ਤੇ ਸ਼ਬਦ ਵੀ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਮੋਤੀ ਤਾਂ ਮੰਦਰ ਉਸ ਰਹਿ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਸ਼ਬਦ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਰਾਹੋ ਦੀ ਤੁਕ ਹੈ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾਉ। ਮੈਂ ਇੱਕ ਬੇਨਤੀ ਕਰਾਂਗਾ ਬੱਚਿਆਂ ਨੂੰ, ਜਰਾ ਇਹਨਾਂ ਦੀ ਗੱਲਾਂ ਦੀ ਆਵਾਜ਼ ਜੇ ਇੱਧਰ ਆਏਗੀ ਤਾਂ ਮਨ ਖਿੰਡਦਾ ਹੈ। ਫਿਰ ਸਭ ਤੋਂ ਪਹਿਲਾਂ ਜਪਤਾਲ 10 ਮਾਤਰਾ ਤੇ ਅੰਤਰਾ 10 ਮਾਤਰੇ ਦਾ ਹੀ ਸੁਲਫਾਕ ਵਿੱਚ, ਸੁਲਫਾਕ ਚਲੰਤ ਲੈ ਵਿੱਚ ਗਾਇਆ ਜਾਂਦਾ ਹੈ। ਅੰਤਰਾ ਦਾ ਚਲੰਤ ਲੈ ਵਿੱਚ ਹੈ ਤੇ ਅਸਥਾਈ ਠਾ ਵਿੱਚ ਹੈ।

ਦੀ ਬਾਈ ਬੇਦੀ ਦੇਨ ਨਾ ਜਾਈ। ਇਨਸਾਨ ਦਾ ਕੰਮ ਇਨਸਾਨ ਕਰਦਾ ਤੇ ਭਗਤ ਦਾ ਕੰਮ ਉਹ ਪਰਮਾਤਮਾ ਆਪ ਕਰਦਾ। ਕਹਿੰਦੇ ਨੇ ਕਿ ਭਗਤ ਜੀ ਦੀ ਛਪਰੀ ਚੋਣ ਲੱਗ ਪਈ ਤੇ ਭਗਤ ਜੀ ਨੇ ਅਰਦਾਸ ਕੀਤੀ, ਪਰਮਾਤਮਾ ਨੇ ਆ ਕੇ ਉਹ ਛਣ ਬਣਾਈ ਤੇ ਭਗਤ ਨੂੰ ਤੇ ਹਰ ਜਗ੍ਹਾ ਪਰਮਾਤਮਾ ਨਜ਼ਰ ਆਉਂਦਾ। ਜੇ ਭਗਤ ਦਾ ਕੰਮ ਕੋਈ ਇਨਸਾਨ ਆ ਕੇ ਵੀ ਕਰਦਾ ਤਾਂ ਵੀ ਕਹਿੰਦਾ ਇਹ ਪਰਮਾਤਮਾ ਨੇ ਕੀਤਾ, ਹੋਰ ਕਿਸੇ ਨੇ, ਕਿਉਂਕਿ ਉਹ ਆਪਣਾ ਆਪ ਨਹੀਂ ਜਿਤਾਉਂਦਾ। ਹਮੇਸ਼ਾ ਕਹਿੰਦਾ ਕਿ ਮੇਰਾ ਜੋ ਵੀ ਕੰਮ ਹੈ ਉਹ ਪਰਮਾਤਮਾ ਹੀ ਕਰ ਰਹੀ, ਆਪਣਾ ਆਪ ਵਿੱਚ ਨਹੀਂ ਲੈ ਕੇ ਆਉਂਦਾ। ਪਰ ਇਨਸਾਨ ਆਪਣਾ ਆਪ ਛੱਡਦਾ ਹੀ ਨਹੀਂ। ਸੁਬਾਨੀ ਵਿੱਚ ਉਪਦੇਸ਼ ਹੈ, ਪਾਣ ਪੜੋਸਣ ਪੁੱਛ ਲੇ ਨਾਮਾ, ਕਾਪੈ ਛਾਨ ਛੁਆਈ ਹੋ ਤੋ ਪੈ ਦੁਗਨੀ ਮਜ਼ੂਰੀ ਦੇ ਹਾਂ, ਮੋਕੋ ਬੇਡੀ ਦੇਹੋ ਬਤਾਈ ਹੋ। ਮੈਨੂੰ ਉਹ ਤਰਖਾਨ ਉਹ ਮਿਸਤਰੀ ਦੱਸ ਜਿਹਨੇ ਤੇਰੀ ਛਣ ਨੂੰ ਬਣਾਇਆ, ਮੈਂ ਵੀ ਆਪਣੀ ਛਣ ਬਣਾ ਲਵਾਂ। ਤੇ ਭਗਤ ਜੀ ਕਹਿਣ ਲੱਗੇ, ਰੀ ਬਾਈ ਬੇਡੀ ਦੇਣ ਨਾ ਜਾਈ। ਉਹ ਬੇਡੀ ਅਕਾਲ ਪੁਰਖ ਦਿੱਤਾ ਨਹੀਂ ਜਾ ਸਕਦਾ। ਕੋਈ ਵਸਤੂ ਹੋਵੇ, ਕੋਈ ਚੀਜ਼ ਹੋਵੇ ਤੇ ਮੈਂ ਤੈਨੂੰ ਚੁੱਕ ਕੇ ਫੜਾ ਦਿਆਂ, ਪਰਮਾਤਮਾ ਮੈਂ ਤੈਨੂੰ ਕਿਵੇਂ ਦੇ ਦੇ। ਰੀ ਬਾਈ ਬੇਡੀ ਦੇਣ ਨਾ ਜਾਈ। ਆਖਿਆ ਕਿਉਂ? ਦੇਖ ਬੇਡੀ ਰਹੋ ਸਮਾਈ, ਉਹ ਤੇ ਹਰ ਜਗ੍ਹਾ ਮੌਜੂਦ ਹੈ, ਹਰ ਦੇ ਹਿਰਦੇ ਅੰਦਰ ਵਸਦਾ ਹੈ, ਉਹ ਮੈਂ ਤੈਨੂੰ ਕਿਵੇਂ ਦੇ ਦਿਆਂ? ਤੂੰ ਤੇ ਆਪ ਵੇਖ ਲੈ, ਹਮਾਰੇ ਬੇਡੀ ਪ੍ਰਾਣ ਅਧਾਰਾ ਉਹ ਹਰ ਜਗ੍ਹਾ ਹੈ, ਹਰ ਅਸਥਾਨ ਤੇ ਹੈ, ਹਰ ਜੀਵ ਅੰਦਰ ਹੈ, ਤੂੰ ਉਹਨੂੰ ਆਪ ਲੱਭ ਲੈ। ਆਖਿਆ ਮੈਂ ਤੇਰੇ ਨਾਲ ਦੁਗਣੀ ਮਜ਼ੂਰੀ ਦੇਵਾਂਗੀ। ਪਰ ਆਖਦੇ ਨੇ ਭਗਤ ਜੀ, ਨਾ, ਉਹ ਮਜ਼ਦੂਰੀ ਦਾ ਭੁੱਖ ਹੈ, ਉਹ ਤੇ ਇੱਕ ਮਜ਼ਦੂਰੀ ਮੰਗਦਾ। ਕੈਸੀ ਮਜ਼ਦੂਰੀ ਹੈ? ਬੇਡੀ ਪ੍ਰੀਤ ਮਜ਼ੂਰੀ ਮੰਗੀ, ਉਹ ਤੇ ਪ੍ਰੀਤ ਦੀ ਮਜ਼ੂਰੀ ਮੰਗਦਾ। ਜੇ ਪ੍ਰੀਤ ਕਰੇਗੀ ਨਾ, ਉਹ ਤੇਰੀ ਛਣ ਵੀ ਬਣਾ ਦੇਵੇਗਾ। ਇਹ ਛਣ ਕਿਹੜੀ? ਕੋਈ ਛਪਰੀ ਨਹੀਂ, ਇਹ ਹਿਰਦੇ ਰੂਪੀ ਛਣ ਜਿਹਦੇ ਉੱਤੇ ਵਿਕਾਰਾਂ ਰੂਪੀ ਬਾਰਿਸ਼ ਹੋ ਰਹੀ ਹੈ। ਇਸ ਨੂੰ ਉਸ ਤੋਂ ਬਚਾਉਣ ਵਾਸਤੇ ਅਕਾਲ ਪੁਰਖੀ ਹੈ, ਹੋਰ ਕੋਈ ਨਹੀਂ। ਕੀ ਕਰੀਏ? ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਬੇਡੀ ਦਿੱਤਾ ਨਹੀਂ ਜਾ ਸਕਦਾ, ਪ੍ਰੀਤ ਕਰ। ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਜੋ ਕਉ ਛਾਨ ਛੁਆਵੇ ਹੋ। ਲੋਕ ਟੰਬ ਸਭੂ ਤੇ ਤੋਰੇ ਤੋ ਆਪਣ ਬੇਡੀ ਆਵੇ ਹੋ। ਕਿਉਂਕਿ ਇਨਸਾਨ ਆਪਣਾ ਜ਼ੋਰ ਲਾਉਂਦਾ, ਜਦੋਂ ਰਹਿ ਜਾਂਦਾ ਉਦੋਂ ਅਕਾਲ ਪੁਰਖ ਨੂੰ ਯਾਦ ਕਰਦਾ। ਪਰ ਜੇ ਅਕਾਲ ਪੁਰਖ ਨੂੰ ਤੂੰ ਹਮੇਸ਼ਾ ਹੀ ਯਾਦ ਕਰੇ ਤੇ ਤੇਰੀ ਐਸੀ ਕਦੀ ਵੀ ਨੌਬਤ ਨਾ ਆਵੇ। ਸੋ ਸਾਹਿਬ ਸਾਨੂੰ ਉਪਦੇਸ਼ ਦਿੰਦੇ ਨੇ, ਜਿਨ੍ਹੇ ਪ੍ਰੇਮ ਕੀਤਾ ਉਹਨੇ ਪ੍ਰਭੂ ਨੂੰ ਪਾ ਲਿਆ। ਪ੍ਰਭੂ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ, ਪ੍ਰਭੂ ਨੂੰ ਪਾਇਆ ਜਾ ਸਕਦਾ। ਕਿਵੇਂ? ਪ੍ਰੇਮ ਤੇ ਭਾਵਨਾ ਤੇ ਸ਼ਰਧਾ ਦੇ ਨਾਲ। ਆਓ ਸਾਰੇ ਮਿਲ ਕੇ ਪੜ੍ਹੀ

ਸਾਧਨਾ ਵਿੱਚ ਉਸ ਪਰਮਾਤਮਾ ਅਕਾਲ ਪੁਰਖ ਦੀ ਉਸ ਤਤ ਵਡਿਆਈ ਦੱਸੀ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਹੇ ਭਾਈ ਆ ਉਸ ਸਤਿਗੁਰ ਦੀ ਪੂਜਾ ਕਰ, ਉਸ ਦੀ ਆਰਤੀ ਇੰਜ ਗਾਇਨ ਕਰ ਜਿਵੇਂ ਕਿ ਉਹ ਪਰਮਾਤਮਾ ਅਕਾਲ ਪੁਰਖ ਵੱਡਾ ਹੈ ਤੇ ਉਸ ਨੂੰ ਯਾਦ ਵੀ ਵਡਿਆਈਆਂ ਦੇ ਨਾਲ ਕਰ। ਹੁਣ ਸਤਿਗੁਰ ਦੀ ਪੂਜਾ ਕੀ ਹੈ, ਸਤਿਗੁਰ ਦੀ ਆਰਤੀ ਕੀ ਹੈ? ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਨਾਂ ਸ਼ਬਦਾਂ ਦੇ ਅਰਥ ਬੜੇ ਸੁੰਦਰ ਕੀਤੇ ਨੇ। ਲਿਹੋ ਆਰਤੀ ਹੋ ਪੁਰਖ ਨਰਿੰਜਣ, ਸਤਿਗੁਰ ਪੂਜੋ ਪਾਈ। ਭਾਈ ਗੁਰੂ ਦੀ ਆਰਤੀ, ਸਤਿਗੁਰ ਦੀ ਆਰਤੀ, ਗੁਰੂ ਦੀ ਪੂਜਾ, ਗੁਰੂ ਦੇ ਹੁਕਮ ਮੁਤਾਬਕ ਚੱਲਣਾ, ਗੁਰੂ ਦੇ ਦੱਸੇ ਮਾਰਗ ਤੇ ਤੁਰਨਾ, ਜਿਵੇਂ ਗੁਰੂ ਚਲਾਵੇ ਉਵੇਂ ਚੱਲਣਾ ਤੇ ਗੁਰੂ ਦੇ ਬਾਣੇ ਵਿੱਚ ਗੁਰੂ ਦੀ ਰਜ਼ਾ ਵਿੱਚ ਰਹਿਣਾ, ਇਹ ਗੁਰੂ ਦੀ ਆਰਤੀ ਹੈ। ਤੇ ਗੁਰਸਿੱਖ ਨਿਤਾ ਪ੍ਰਤੀ ਉਸ ਮਾਲਕ ਦੀ ਆਰਤੀ ਵਿੱਚ ਜੁੜਿਆ ਰਹਿੰਦਾ ਹੈ। ਤੇ ਕਹਿੰਦੇ ਨੇ ਆਰਤੀ ਹੈ, ਆਰਤੀ ਕਰਕੇ ਪ੍ਰਮਾਤਮਾ ਦੀ ਪੂਜਾ ਕਰਕੇ ਪ੍ਰਮਾਤਮਾ ਨੂੰ ਰਜ਼ਾ ਕੇ ਉਹਦੇ ਕੋਲੋਂ ਕੁਝ ਮੰਗਣਾ, ਇਹਨੂੰ ਕਹਿੰਦੇ ਨੇ ਆਰਤੀ। ਪ੍ਰਮਾਤਮਾ ਕੋਲ ਕੁਝ ਡਿਮਾਂਡ ਕਰਨੀ, ਕੁਝ ਜਾਚਨਾ ਕਰਨੀ, ਉਹਦੇ ਅੱਗੇ ਅਰਦਾਸ ਕਰਕੇ ਉਹਦੇ ਕੋਲੋਂ ਕੁਝ ਮੰਗਣਾ ਹੈ। ਸੋ ਸਤਿਗੁਰੂ ਜੀ ਨੇ ਖਿਆਲ ਬੜਾ ਸੁੰਦਰ ਦਿੱਤਾ ਹੈ। ਕੱਲ ਆਪਾਂ ਗਗਨਮੇ ਥਾਲ ਅਤਾ ਸ਼ਬਦ ਵਜੰਤ ਪੇਰੀ ਰਹਾਓ, ਇੱਥੋਂ ਤੱਕ ਆਪਾਂ ਵਿਚਾਰ ਸਰਵਣ ਕੀਤੀ ਸੀ। ਆਓ ਅਗਲੇ ਤੁਕਾਂ ਦੀ ਵਿਚਾਰ ਅੱਜ ਆਰੰਭ ਕਰੀਏ ਕਿ ਸਤਿਗੁਰ ਜੀ ਨੇ ਸਾਨੂੰ ਇਸ ਵਿੱਚ ਉਪਦੇਸ਼ ਕੈਸਾ ਦਿੱਤਾ ਹੈ ਤੇ ਭਗਤ ਕਬੀਰ ਜੀ ਕੀ ਕਹਿ ਰਹੇ ਨੇ। ਇੱਧਰ ਭਗਤ ਕਬੀਰ ਜੀ ਨੇ ਬਾਣੀ ਵਿੱਚ ਕੁਝ ਆਰਤੀ ਦੇ ਬਚਨ ਕਹੇ ਨੇ, ਇੱਧਰੋਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ। ਆਪਾਂ ਦੋਨਾਂ ਨੂੰ ਸਰਵਣ ਕਰਨਾ ਹੈ ਕਿ ਉਸ ਮਾਲਕ ਦੀ ਪੂਜਾ, ਉਸ ਮਾਲਕ ਦੀ ਆਰਤੀ ਕਿਵੇਂ ਕੀਤੀ ਜਾ ਸਕਦੀ ਹੈ। ਸਹਿਸ ਤਵ ਨੈਨ ਨਨ ਨੈਨ ਹੈ ਤੋਏ, ਕਉ ਸਹਿਸ ਮੂਰਤ ਨਨਾ ਏਕ ਤੋਈ। ਸਹਿਸ ਤਵ ਨੈਨ ਨਨ ਨੈਨ ਹੈ ਤੋਏ, ਹੇ ਪ੍ਰਮਾਤਮਾ ਤੇਰੇ ਸੈਂਕੜੇ ਅਨੇਕਾਂ ਹੀ ਨੈਣ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਤੇਰੇ ਨੈਣ ਹਨ। ਸਹਿਸ ਤਵ ਨੈਣ, ਹੁਣ ਫਿਰ ਅੱਗੇ ਲਫ਼ਜ਼ ਆ ਗਏ ਹੈ, ਸਹਿਸ ਤਵ ਨੈਣ ਨਨ ਨੈਣ ਹੈ ਤੋਏ। ਹੇ ਪ੍ਰਮਾਤਮਾ ਤੂੰ ਪ੍ਰਗਟ ਵੀ ਹੈ ਤੇ ਤੂੰ ਗੁਪਤ ਵੀ ਹੈ। ਜਿਵੇਂ ਤੇਰੇ ਹਜ਼ਾਰਾਂ ਨੈਣ ਹਨ ਤੇ ਅਕਾਲ ਪੁਰਖ ਹੋਣ ਦੇ ਨਾਤੇ ਤੇਰਾ ਕੋਈ ਵੀ ਨੈਣ ਨਹੀਂ ਹੈ। ਹਜ਼ਾਰਾਂ ਤੇਰੀਆਂ ਅੱਖਾਂ ਹਨ ਲੇਕਿਨ ਤੇਰੀ ਕੋਈ ਵੀ ਅੱਖ ਨਹੀਂ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਏ, ਕਉ ਸਹਿਸ ਮੂਰਤ ਨਨਾ ਏਕ ਤੋਈ। ਇੱਕ ਪਾਸੇ ਕਹਿੰਦੇ ਨੇ ਤੇਰੀਆਂ ਸਹਿਸ ਮੂਰਤਾਂ ਨੇ ਹਜ਼ਾਰਾਂ, ਪਰ ਹੇ ਅਕਾਲ ਪੁਰਖ ਜੇ ਤੇਰੀ ਵਡਿਆਈ ਵੱਲ ਜੁੜਿਆ ਜਾਏ ਤੇਰੀ ਕੋਈ ਮੂਰਤ ਨਹੀਂ ਹੈ, ਕਿਉਂਕਿ ਤੂੰ ਮੂਰਤ ਤੋਂ ਰਹਿੰਦਾ ਹੈ, ਤੇਰਾ ਕੋਈ ਚਿੰਨ੍ਹ ਚੱਕਰ ਨਹੀਂ ਹੈ, ਤੇਰਾ ਕੋਈ ਆਕਾਰ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ

ਪਾਤਸ਼ਾਹ ਜੀ ਦੀ ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਉਹ ਫਿਰ ਸਭ ਕੁਛ ਪਾ ਕੇ ਵੀ ਆਪਣਾ ਜੀਵਨ ਨਿਮਰਤਾ ਦਾ ਜੀਵਨ ਬਤੀਤ ਕਰਦੇ ਹਨ। ਕਈ ਵੇਰਾਂ ਮਨੁੱਖ ਧਨ ਦੌਲਤ ਪ੍ਰਤਿਸ਼ਠਾ ਪਾ ਕੇ ਹੰਕਾਰਿਆ ਜਾਂਦਾ, ਪਰ ਐਸੇ ਵਿਅਕਤੀ ਕਦੇ ਵੀ ਸੰਸਾਰ ਵਿੱਚ ਮਾਨ ਨਹੀਂ ਪਾਉਂਦੇ ਜਿਨ੍ਹਾਂ ਨੇ ਸਭ ਕੁਛ ਪਾ ਕੇ ਵੀ ਨਿਮਰਤਾ ਧਾਰਨ ਕੀਤੀ ਹੈ। ਉਹਨਾਂ ਦਾ ਸਦਾ ਆਦਰ ਹੋਇਆ, ਉਹਨਾਂ ਦਾ ਸਦਾ ਸਤਿਕਾਰ ਕੀਤਾ ਸੰਸਾਰ। ਕਬੀਰ ਜੀ ਕਹਿ ਰਹੇ ਹਨ ਕਿ ਬਾਂਸ ਬੜਾ ਹੀ ਬੂਡਿਆ, ਇਉਂ ਮਤ ਬੂਡੋ ਕੋਏ, ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਬੂਟੇ ਦੇ ਆਲੇ ਦੁਆਲੇ ਜਿਤਨੀ ਬਨਸਪਤੀ ਹੁੰਦੀ ਹੈ ਸਾਰੀ ਹੀ ਚੰਦਨ ਹੋ ਜਾਂਦੀ ਹੈ, ਪਰ ਇੱਕ ਬਾਂਸ ਚੰਦਨ ਨਹੀਂ ਹੁੰਦਾ, ਕਿਉਂਕਿ ਉਹ ਅਹੰਕਾਰ ਹੈ, ਹੰਕਾਰੀ ਹੈ। ਉਸ ਦੇ ਵਿੱਚ ਪੰਜ ਦੋਸ਼ ਹਨ। ਇੱਕ ਤਾਂ ਉਹ ਸਾਰਿਆਂ ਤੋਂ ਆਪਣੇ ਆਪ ਨੂੰ ਉੱਚਾ ਸਮਝਦਾ ਕਿ ਮੈਂ ਸਾਰੀ ਬਨਸਪਤੀ ਤੋਂ ਉੱਚਾ ਹਾਂ। ਦੂਸਰਾ, ਉਹ ਗੰਢਾਂ ਵਾਲਾ ਹੁੰਦਾ। ਤੀਸਰਾ, ਕੋਈ ਉਸਨੂੰ ਪਿਆਰ ਦੇ ਨਾਲ ਵੀ ਹੱਥ ਫੇਰੇ ਤਾਂ ਛੋਟੇ ਛੋਟੇ ਕੰਢੇ ਚੁੱਭ ਜਾਂਦੇ ਹਨ ਹੱਥ ਵਿੱਚ। ਤੇ ਚੌਥਾ, ਉਹਦੇ ਵਿੱਚ ਇਹ ਅਵਗੁਣ ਹੈ ਕਿ ਬਾਹਰੋਂ ਬੜਾ ਪੱਕਾ ਔਰ ਬੜਾ ਮਜ਼ਬੂਤ ਦਿਖਾਈ ਦਿੰਦਾ ਪਰ ਅੰਦਰੋਂ ਖਾਲੀ ਹੁੰਦਾ। ਤੇ ਪੰਜਵਾਂ, ਉਹਦੇ ਵਿੱਚ ਇਹ ਦੋਸ਼ ਹੈ ਕਿ ਜਦੋਂ ਬਾਂਸ ਦੇ ਨਾਲ ਬਾਂਸ ਰਗੜ ਦਈਏ ਤਾਂ ਅੱਗ ਲੱਗ ਜਾਂਦੀ ਹੈ, ਜੰਗਲਾਂ ਦੇ ਜੰਗਲ ਸੜ ਜਾਂਦੇ ਹਨ, ਸੁਆਹ ਹੋ ਜਾਂਦੇ ਹਨ। ਇਸ ਲਈ ਬਾਂਸ ਨੂੰ ਕੁੱਲ ਘਾਤਕ ਵੀ ਕਿਹਾ। ਇਸੇ ਤਰ੍ਹਾਂ ਹੰਕਾਰੀ ਪੁਰਸ਼ ਵਿੱਚ ਵੀ ਪੰਜ ਦੋਸ਼ ਹੁੰਦੇ ਹਨ, ਜਿਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਤੋਂ ਖਾਲੀ ਰਹਿ ਜਾਂਦਾ। ਆਪਣੇ ਆਪ ਤੋਂ ਸਭ ਨੂੰ ਨੀਵਾਂ ਸਮਝਦਾ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲੱਗ ਮਾਤ, ਆਪ ਤੋਂ ਉੱਤੇ ਕਿਸੇ ਨੂੰ ਸਮਝਦਾ ਹੀ ਨਹੀਂ ਜਿਹੜਾ ਹੰਕਾਰੀ ਪੁਰਸ਼ ਹੈ। ਫਿਰ ਗੰਢਾਂ ਵਾਲਾ ਵੀ ਹੈ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਮਨ ਵਿੱਚ ਕੁਝ ਹੋਰ ਹੈ, ਰਸਨਾ ਤੇ ਕੁਝ ਹੋਰ ਹੈ। ਜੇ ਕੋਈ ਪਿਆਰ ਵੀ ਕਰਦਾ ਤਾਂ ਉਹਨੂੰ ਵੀ ਉਹ ਚੋਭਾ ਹੀ ਦਿੰਦਾ, ਦੁੱਖ ਹੀ ਪਹੁੰਚਾਉਣ ਦਾ ਯਤਨ ਕਰਦਾ। ਤੇ ਫਿਰ ਮਨਮੁਖ ਵਿੱਚ ਇੱਕ ਹੋਰ ਵੀ ਔਗਣ ਹੈ ਕਿ ਬਾਹਰੋਂ ਉਹ ਬੜੇ ਸੋਹਣੇ ਪਵਿੱਤਰ ਸੋਹਣੇ ਬਚਨ ਕਰਦਾ, ਜਿਵੇਂ ਬਹੁਤ ਹੀ ਸੰਤ ਹੈ, ਬੜਾ ਗੁਰਸਿੱਖ ਹੈ, ਬੜਾ ਸਾਧ ਹੈ, ਪਰ ਅੰਦਰੋਂ ਗੁਣਾਂ ਤੋਂ ਖਾਲੀ ਹੁੰਦਾ। ਤੇ ਪੰਜਵਾਂ ਦੋਸ਼ ਮਨਮੁਖ ਵਿੱਚ ਹੁੰਦਾ ਕਿ ਕੁੱਲ ਘਾਤਕ ਵੀ ਹੁੰਦਾ, ਉਸ ਨੂੰ ਆਪਣੇ ਗੁਰੂ ਦੀ ਵੀ ਪਰਵਾਹ ਨਹੀਂ ਹੁੰਦੀ, ਆਪਣੀ ਕੁੱਲ ਦੀ ਵੀ ਪਰਵਾਹ ਨਹੀਂ ਹੁੰਦੀ। ਇਸ ਲਈ ਕਬੀਰ ਜੀ ਕਹਿੰਦੇ ਹਨ ਐਸੇ ਕੋਈ ਨਾ ਡੁੱਬੇ ਸ਼ਾਲਾ ਜਿਵੇਂ ਬਾਂਸ ਡੁੱਬ ਗਿਆ, ਕਿਉਂਕਿ ਚੰਦਨ ਦੇ ਨੇੜੇ ਰਹਿ ਕੇ ਵੀ ਬਾਂਸ ਸੁਗੰਧਿਤ ਨਹੀਂ ਹੋਇਆ, ਕਿਉਂਕਿ ਉਹਦੇ ਵਿੱਚ ਪੰਜ ਦੋਖ ਹਨ। ਤੋ ਇਸ ਲਈ ਗੁਰੂ ਨਾਨਕ ਦੇ ਘਰ ਵਿੱਚ ਨਿਮਰਤਾ ਬਹੁਤ ਵੱਡੀ ਚੀਜ਼ ਹੈ। ਇੱਕ ਵਾਰ ਕੈਂਚੀ ਬੜੇ ਗੁੱਸੇ ਵਿੱਚ ਆ ਕੇ ਸੂਈ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਨਾਲੋਂ ਕਈ ਗੁਣਾ ਵੱਧ ਭਾਰੀ ਵੀ ਹਾਂ, ਸੋਹਣੀ ਵੀ ਹਾਂ, ਚੰਗੀ ਵੀ ਹਾਂ, ਤੇ ਮੈਨੂੰ ਦਰਜੀ ਆਪਣੇ ਪੈਰਾਂ ਤਲੇ ਦੇ ਕੇ ਰੱਖਦਾ, ਤੂੰ ਨਿੱਕੀ ਜਿਹੀ ਸੂਈ ਹੈ, ਤੈਨੂੰ ਆਪਣੇ ਸਿਰ ਵਿੱਚ ਟੁੰਗ ਕੇ ਰੱਖਦਾ, ਭਲਾ ਇਹ ਕੀ ਹੋਇਆ। ਤੇ ਸੂਈ ਮੁਸਕਰਾ ਕੇ ਕਹਿਣ ਲੱਗੀ, ਭੈਣਾ ਗੁੱਸੇ ਨਾ ਹੋ, ਕਿਉਂਕਿ ਤੇਰਾ ਕੰਮ ਹੋਰ ਹੈ, ਮੇਰਾ ਕੰਮ ਹੋਰ ਹੈ। ਤੇਰਾ ਕੰਮ ਹੈ ਕੱਟਣਾ, ਤੇ ਮੇਰਾ ਕੰਮ ਹੈ ਟੁੱਟਿਆਂ ਹੋਇਆਂ ਨੂੰ, ਕੱਟਿਆਂ ਹੋਇਆਂ ਨੂੰ ਸੀ ਦੇਣਾ। ਇਸ ਲਈ ਮਾਲਕ ਮੈਨੂੰ ਆਪਣੇ ਸਿਰ ਵਿੱਚ ਰੱਖਦਾ, ਤੇ ਤੇਰਾ ਕੰਮ ਹੈ ਕੱਟਣਾ, ਇਸ ਲਈ ਤੈਨੂੰ ਪੈਰਾਂ ਤਲੇ ਰੱਖਦਾ।
ਮਨਮੁਖ ਔਰ ਗੁਰਮੁਖ ਦੀ ਬਿਰਤੀ ਐਸੀ ਹੈ, ਮਨਮੁਖ ਤੋੜਦਾ ਗੁਰਮੁਖ ਜੋੜਦਾ। ਕਹੀ ਕੁਹਾੜਾ ਦੁਸ਼ਟ ਜਨ ਇਹ ਤੀਨੋ ਹੈ ਤੋੜਨ, ਸੂਈ ਸੁਹਾਗਾ ਸੰਤ ਜਨ ਇਹ ਤੀਨੋ ਹੈ ਜੋੜਨ। ਤੋ ਹਮੇਸ਼ਾ ਨੀਵਿਆਂ ਨੂੰ ਫਲ ਲੱਗਦੇ ਹਨ, ਅਹੰਕਾਰੀਆਂ ਨੂੰ ਨਹੀਂ ਲੱਗਦੇ। ਇਸ ਲਈ ਹੈ ਮੇਰੇ ਮਨ ਕਿਤੇ ਹੰਕਾਰ ਨਾ।

ਅਮਰਤਾ ਦਾ ਜੀਵਨ ਬਤੀਤ ਕੀਤਾ। ਉਹਨਾਂ ਦਾ ਇਹ ਲੋਕ ਵੀ ਸੁਖੀ ਹੋਇਆ ਤੇ ਪਰਲੋਕ ਵੀ ਸੁਹੇਲਾ ਹੋਇਆ। ਹੰਕਾਰੀ ਪੁਰਸ਼ ਜਿੱਥੇ ਵੀ ਜਾਂਦਾ ਹੈ ਉਸਦਾ ਨਿਰਾਦਰ ਹੀ ਹੁੰਦਾ। ਨਿਮਰਤਾ ਵਾਲਾ ਜਿੱਥੇ ਵੀ ਬੈਠਦਾ ਹੈ ਸਾਰਾ ਸੰਸਾਰ ਉਸਦਾ ਆਦਰ ਕਰਦਾ। ਸੁਕਰਾਤ ਦੇ ਪਾਸ ਉਹਦੇ ਮਿੱਤਰ ਆਏ ਤੇ ਕਹਿਣ ਲੱਗੇ, ਬਈ ਤੂੰ ਸਾਡੀ ਕਲਾਸ ਵਿੱਚ ਪੜ੍ਹਿਆ, ਅਸੀਂ ਰਲ ਕੇ ਪੜ੍ਹੇ ਹਾਂ, ਜਿਤਨੀ ਤੇਰੀ ਪੜ੍ਹਾਈ ਹੈ ਉਤਨੀ ਹੀ ਮੇਰੀ ਪੜ੍ਹਾਈ ਹੈ, ਪਰ ਤੇਰੀ ਲੋਕ ਇੱਜ਼ਤ ਬਹੁਤ ਕਰਦੇ ਹਨ ਤੇ ਸਾਨੂੰ ਕੋਈ ਪੁੱਛਦਾ ਤੱਕ ਨਹੀਂ, ਇਹਦਾ ਕੀ ਕਾਰਨ ਹੈ? ਸੁਕਰਾਤ ਨੇ ਬੜਾ ਆਦਰ ਦਿੱਤਾ, ਮੇਰੇ ਮਿੱਤਰ ਆਏ ਹਨ, ਕੁਝ ਆਏ ਹੋ, ਕੋਈ ਜਲ ਪਾਨ ਕਰੋ, ਮੇਰੇ ਗਰੀਬ ਦੇ ਘਰ ਚਰਨ ਪਾਏ ਹਨ। ਪਰ ਉਹ ਹੰਕਾਰੀ ਕਹਿਣ ਲੱਗੇ।

0: ਨਹੀਂ ਅਸੀਂ ਜਿਹੜੀ ਗੱਲ ਪੁੱਛਣ ਆਏ ਹਨ ਸਾਨੂੰ ਉਹ ਦੱਸ ਕੇ ਤੈਨੂੰ ਆਂਦਾ ਕੀ ਹੈ? ਸਾਡੇ ਨਾਲੋਂ ਵੱਧ ਤੈਨੂੰ ਕੀ ਆਉਂਦਾ? ਤੇ ਸੁਕਰਾਤ ਨਿਮਰਤਾ ਦੇ ਨਾਲ ਕਹਿਣ ਲੱਗਾ, ਬਸ ਮੇਰੀ ਲੋਕ ਇਸੇ ਲਈ ਇੱਜ਼ਤ ਕਰਦੇ ਹਨ ਕਿ ਮੈਨੂੰ ਕੁਝ ਨਹੀਂ ਆਉਂਦਾ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ ਜੀ।
0: ਹਜ਼ੂਰ ਦਾ ਬਚਨ ਵੀ ਹੈ ਕਿ ਆਪਸ ਕੋ ਜੋ ਜਾਣੇ ਨੀਚਾ, ਸੋਊ ਗਣੀਏ ਸਭ ਤੇ ਉੱਚਾ। ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਨਗਰ ਵਿੱਚੋਂ ਲੰਘ ਰਹੇ ਸਨ, ਇੱਕ ਪੰਸਾਰੀ ਦੀ ਦੁਕਾਨ ਤੇ ਆਪ ਖੜੋ ਗਏ। ਉਸਨੇ ਇੱਕ ਪਾਓ ਪੱਲੜੇ ਤੇ ਰੱਖਿਆ ਹੋਇਆ ਸੀ ਤੇ ਆਪਨੇ ਪਾਓ ਨੂੰ ਮੱਥਾ ਟੇਕਿਆ। ਮਰਦਾਨਾ ਕਹਿਣ ਲੱਗਾ, ਮਹਾਰਾਜ ਪਾਓ ਦੀ ਇਤਨੀ ਇੱਜ਼ਤ ਕਰ ਰਹੇ ਹੋ, ਇਤਨੀ ਕਦਰ ਕਰ ਰਹੇ ਹੋ? ਕਹਿਣ ਲੱਗੇ, ਮਰਦਾਨਿਆ ਇਹ ਧਨ ਹੈ, ਇਸਨੇ ਆਪਣੇ ਆਪ ਨੂੰ ਪਾਓ ਸਦਾਇਆ, ਨਹੀਂ ਤੇ ਹਰ ਮਨੁੱਖ ਆਪਣੇ ਆਪ ਨੂੰ ਸਵਾ ਸ਼ੇਰ ਸਦਾਉਂਦਾ। ਹਰ ਆਦਮੀ ਆਪਣੇ ਆਪ ਨੂੰ ਉੱਚੇ ਤੋਂ ਉੱਚਾ ਸਦਵਾਉਣ ਲਈ ਤਿਆਰ ਹੈ, ਪਰ ਇਹ ਧਨ ਹੈ ਜਿਹੜਾ ਆਪਣੇ ਆਪ ਨੂੰ ਪਾਓ ਸਦਵਾ ਰਿਹਾ। ਮਰਦਾਨਿਆ ਜਿਹੜੇ ਨਿਮਰਤਾ ਦੇ ਵਿੱਚ ਆਉਂਦੇ ਹਨ ਉਹ ਸਭ ਤੋਂ ਉੱਚੇ ਹੋ ਜਾਂਦੇ ਹਨ। ਆ ਵੇਖਿਆ ਹੀ ਨਾ, ਵੱਟਿਆਂ ਦੀ ਢੇਰੀ ਲੱਗੀ ਹੋਈ ਹੈ ਤੇ ਜਿਹੜੀ ਸਭ ਤੋਂ ਛੋਟੀ ਸਰਸਾਈ ਹੈ ਉਹ ਸਾਰਿਆਂ ਦੇ ਸਿਰ ਤੇ ਬੈਠੀ ਹੈ। ਇਸੇ ਤਰ੍ਹਾਂ ਜਿਹੜਾ ਨਿਮਰਤਾ ਵਾਲਾ ਮਨੁੱਖ ਹੁੰਦਾ ਉਹ ਸਾਰੀ ਸ੍ਰਿਸ਼ਟੀ ਤੇ ਰਾਜ ਕਰਦਾ। ਬਾਬਾ ਸ੍ਰੀ ਚੰਦ ਜੀ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਪੁੱਤਰ ਸਨ ਤੇ ਮਨ ਵਿੱਚ ਖਿਆਲ ਆਇਆ, ਬਈ ਵੇਖੀਏ ਗੁਰੂ ਨਾਨਕ ਦੀ ਚੌਥੀ ਗੱਦੀ ਤੇ ਗੁਰੂ ਰਾਮਦਾਸ ਮਹਾਰਾਜ ਸ਼ਸ਼ੋਭਤ ਹਨ, ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਤੇ ਨਿਮਰਤਾ ਲਿਆਏ ਸਨ। ਕੋਈ ਨਿਮਰਤਾ ਇਨ੍ਹਾਂ ਵਿੱਚ ਵੀ ਹੈ ਕਿ ਨਹੀਂ ਹੈ? ਤੇ ਜਦੋਂ ਆਪ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅਥਾਹ ਪਿਆਰ ਕੀਤਾ, ਅਥਾਹ ਅਦਬ ਕੀਤਾ। ਤੇ ਬਾਬਾ ਸ੍ਰੀ ਚੰਦ ਜੀ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਦਾੜਾ ਬਹੁਤ ਲੰਬਾ ਸੀ, ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਇਹ ਦਾੜਾ ਕਾਹਦੇ ਵਾਸਤੇ ਏਡਾ ਲੰਬਾ ਵਧਾਇਆ? ਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਸ ਦਾੜੇ ਨਾਲ ਉਹਨਾਂ ਦੇ ਚਰਨ ਚਾੜਨ ਲੱਗ ਗਏ। ਮੇਰੇ ਹਜ਼ੂਰ, ਮੇਰੇ ਮਾਲਿਕ, ਕਿ ਤੁਹਾਡੇ ਚਰਨਾਂ ਨੂੰ ਸਾਫ਼ ਕਰਨ ਲਈ ਵਧਾਇਆ। ਤਾਂ ਬਾਬਾ ਸ੍ਰੀ ਚੰਦ ਜੀ ਦੇ ਨੈਣ ਕਟੋਰੇ ਭਰ ਆਏ, ਕਹਿਣ ਲੱਗੇ, ਇਸੇ ਨਿਮਰਤਾ ਦੇ ਸਦਕੇ ਹੀ ਤੁਸੀਂ ਸਭ ਕੁਛ ਲੈ ਗਏ ਹੋ। ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤਾਂ ਅਸੀਂ ਕੁਛ ਲੈ ਸਕਦੇ ਸਾਂ, ਪਰ ਜੋ ਕੁਝ ਵੀ ਹੈ ਤੁਸੀਂ ਨਿਮਰਤਾ ਦੇ ਵਿੱਚ ਹੀ ਸਭ ਕੁਛ ਲੈ ਗਏ ਹੋ। ਤਾਂ ਇਸ ਲਈ ਨਿਮਰਤਾ ਹੀ ਗੁਰੂ ਨਾਨਕ ਦਾ ਖਜ਼ਾਨਾ ਹੈ, ਨਿਮਰਤਾ ਹੀ ਵੱਡੀ ਦਾਤ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਜਿੱਥੇ ਮਨੁੱਖ ਨੇ ਨਾਮ ਦਾ ਬੀਜ ਬੋਣਾ ਇਸ ਸਰੀਰ ਰੂਪੀ ਧਰਤੀ ਤੇ, ਸੰਤੋਖ ਦਾ ਸੁਹਾਗਾ ਫੇਰਨਾ ਤੇ ਫਿਰ ਨਿਮਰਤਾ ਦੀ ਵਾੜ ਵੀ ਕਰਨੀ ਹੈ ਉਸ ਖੇਤੀ ਨੂੰ, ਤਾਂ ਕਿ ਖੇਤੀ ਨੂੰ ਕੋਈ ਉਜਾੜ ਨਾ ਸਕੇ, ਕਿਉਂਕਿ ਹੰਕਾਰ ਆ ਗਿਆ ਤਾਂ ਖੇਤੀ ਉਜੜ ਗਈ। ਇਸ ਲਈ ਮੇਰੇ ਮਨ ਕਦੇ ਮਾਨ ਨਾ ਕਰੀ, ਨੀਵਿਆਂ ਨੂੰ ਫਲ ਲੱਗਦੇ।

जग पुरो ये संसार पाप हरने करना में सब दुख हरो।

ਜਨ ਹਸਿਓ ਦੇਵੇ ਜੋ ਚਰਨ ਕਹੋ ਬਕੋ ਸ਼ੁਭ ਰਸਨਾ।

ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸਿਫਤ ਕੀਤੀ। ਇਸ ਸਿਫਤ ਦੇ ਵਿੱਚ ਕੋਈ ਝੂਠੀ ਵਡਿਆਈ ਜਾਂ ਖੁਸ਼ਾਮਦ ਨਹੀਂ। ਜੋ ਇਹਨਾਂ ਭੱਟਾਂ ਨੇ ਦੇਖਿਆ, ਜੋ ਮਹਿਸੂਸ ਕੀਤਾ, ਉਹ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਦੁਨੀਆਂ ਦੇ ਸਾਹਮਣੇ ਰੱਖਿਆ। ਇਹ ਪਾਠ ਬੜੇ ਵਿਦਵਾਨ ਸਨ, ਦੁਨੀਆਂ ਦਾ ਚੱਕਰ ਲਾਉਂਦੇ, ਕਈ ਜਗ੍ਹਾ ਫਿਰਦੇ ਫਿਰਾਂਦੇ, ਗੁਰੂ ਨਾਨਕ ਦੇ ਘਰ ਦੀ ਸੋਭਾ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ। ਜੋ ਦੇਖਿਆ ਗੁਰੂ ਨਾਨਕ ਦੇ ਘਰ, ਮਹਿਸੂਸ ਕੀਤਾ, ਔਰ ਜੋ ਮਨ ਨੂੰ ਸ਼ਾਂਤੀ ਮਿਲੀ, ਜੋ ਆਦਰ ਮਿਲਿਆ, ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਗੁਰੂ ਘਰ ਦੀ ਵਡਿਆਈ ਕੀਤੀ। ਉਹਨਾਂ ਸ਼ਬਦਾਂ ਦੇ ਵਿੱਚੋਂ ਕੁਝ ਸਤਿਗੁਰਾਂ ਦੀ ਮਹਿਮਾ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਾਂਗੇ ਕਿ ਭੱਟਾ ਨੇ ਕੀ ਦੇਖਿਆ ਔਰ ਕੀ ਕਿਹਾ। ਕਿਉਂਕਿ ਸਿੱਖ ਧਰਮ ਵਿੱਚ ਸੇਵਾ ਅਤੇ ਹੁਕਮ ਮੰਨਣਾ ਸਭ ਤੋਂ ਮਹਾਨ ਔਰ ਉੱਤਮ ਹੈ। ਤੋ ਜਿਨ੍ਹਾਂ ਸੇਵਾ ਕੀਤੀ, ਜਿਨ੍ਹਾਂ ਹੁਕਮ ਮੰਨਿਆ, ਉਹ ਕਿੱਥੇ ਦੇ ਕਿੱਥੇ ਜਾ ਪਹੁੰਚੇ। ਔਰ ਸਾਨੂੰ ਵੀ ਇਹੋ ਹੀ ਉਪਦੇਸ਼ ਕੀਤਾ ਕਿ ਇਹ ਭਾਈ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਇਹਨਾਂ ਕਥਾ ਕਹਾਣੀਆਂ ਤੋਂ ਆਪਾਂ ਇਹੋ ਸਿੱਖਿਆ ਲੈਣੀ ਹੈ। ਤੋ ਆਓ, ਸ਼ਬਦ ਔਰ ਸ਼ਬਦ ਦੇ ਨਾਲ ਪੰਜ ਗੁਰੂਆਂ ਦੇ ਜੀਵਨ ਦੀ ਆਪਾਂ ਵਿਚਾਰ ਵੀ ਕਰਨੀ ਹੈ ਕਿ ਜਿਨ੍ਹਾਂ ਸੇਵਾ ਕੀਤੀ

ਪਾਈ ਲੈਣਾ ਆਪਣੇ ਸਾਥੀਆਂ ਦੇ ਨਾਲ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਨੇ। ਰਸਤੇ ਦੇ ਵਿੱਚ ਕਰਤਾਰਪੁਰ ਸ਼ਹਿਰ ਆਇਆ ਜਿੱਥੇ ਇਹਨਾਂ ਸਾਰਿਆਂ ਨੇ ਆ ਕੇ ਡੇਰਾ ਕੀਤਾ। ਭਾਈ ਲਹਿਣਾ ਆਪਣੇ ਸਾਥੀਆਂ ਨੂੰ ਕਹਿਣ ਲੱਗੇ, ਮੈਨੂੰ ਪਤਾ ਲੱਗਾ ਇਸ ਕਰਤਾਰਪੁਰ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਾਹਿਬ ਰਹਿੰਦੇ ਨੇ। ਬੜੀ ਸੋਭਾ ਵਡਿਆਈ ਸੁਣੀ ਹੈ ਉਹਨਾਂ ਦੀ। ਭਾਈ ਮੇਰਾ ਦਿਲ ਕਰਦਾ ਹੈ ਮੈਂ ਦਰਸ਼ਨ ਕਰਿਆ ਵਾ, ਦੇਖਾਂ ਕਿ ਗੁਰੂ ਨਾਨਕ ਕੈਸਾ ਹੈ। ਸਾਥੀਆਂ ਨਾਲ ਸਲਾਹ ਕਰਕੇ ਘੋੜੇ ਤੇ ਸਵਾਰ ਹੋਏ ਨੇ। ਭਾਈ ਲਹਿਣਾ ਆਪਣੇ ਡੇਰੇ ਤੋਂ ਚੱਲ ਪਏ ਉਸ ਜਗ੍ਹਾ ਵੱਲ ਜਿੱਥੇ ਗੁਰੂ ਨਾਨਕ ਵਸਦਾ। ਪੁੱਛਦੇ ਜਾ ਰਹੇ ਨੇ ਉਹ ਡੇਰਾ ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਬੈਠਾ। ਅੱਜ ਕੱਲ ਆਪਾਂ ਗੁਰਦੁਆਰੇ ਕਹਿੰਦੇ ਹਾਂ, ਪਹਿਲਾਂ ਧਰਮਸ਼ਾਲਾ ਕਿਹਾ ਕਰਦੇ ਸਨ ਜਿੱਥੇ ਬੈਠ ਕੇ ਪਰਮੇਸ਼ਰ ਦੀ ਸਿਫਤ ਕੀਤੀ ਜਾਏ। ਇੱਕ ਪਰਮੇਸ਼ਰ ਤੋਂ ਸਿਵਾ ਹੋਰ ਕੋਈ ਗੱਲ ਨਾ ਹੋਵੇ, ਜਿੱਥੇ ਸੇਵਾ ਤੇ ਸਿਮਰਨ ਹੋਵੇ, ਜਿੱਥੇ ਦਰਦਮੰਦਾਂ ਲੋੜਵੰਦਾਂ ਦੀ ਸੇਵਾ ਕੀਤੀ ਜਾਏ, ਜਿੱਥੇ ਦੁਖੀਆਂ ਦਾ ਦੁੱਖ ਦੂਰ ਕੀਤਾ ਜਾਏ, ਜਿੱਥੇ ਧਰਮ ਦੀ ਗੱਲ ਹੋਵੇ, ਉਹ ਧਰਮਸ਼ਾਲਾ ਉਹ ਗੁਰੂ ਦਾ ਪਰਮੇਸ਼ਰ ਦਾ ਘਰ। ਭਾਈ ਲਹਿਣਾ ਘੋੜੇ ਤੇ ਸਵਾਰ ਨੇ, ਪੁੱਛਦੇ ਜਾ ਰਹੇ ਨੇ ਕਿ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ। ਪੁੱਛਦਿਆਂ ਕਾਫੀ ਦੂਰ ਚਲੇ ਗਏ। ਹੁਣ ਅੱਗੋਂ ਕਿਸੇ ਕੋਲ ਪੁੱਛਣਾ, ਕੋਈ ਨਜ਼ਰ ਨਾ ਆਇਆ ਤਾਂ ਭਾਈ ਲਹਿਣਾ ਹੈਰਾਨ ਹੋ ਗਏ। ਇੱਕ ਬੜੀ ਹੀ ਸੋਹਣੀ ਸੂਰਤ ਜਿਹਦੇ ਚਿਹਰੇ ਤੋਂ ਨੂਰ ਟਪਕਦਾ, ਜਿਨ੍ਹਾਂ ਦੇ ਬੁੱਲ ਫਰਕਦੇ ਨੇ, ਸੂਰਤ ਦੇਖਿਆ ਮਨ ਨੂੰ ਠੰਡ ਪੈਂਦੀ। ਉਹ ਸੂਰਤ ਪਤਾ ਨਹੀਂ ਕਿਧਰੋਂ ਚੱਲਦੀ ਹੋਈ ਭਾਈ ਲਹਿਣੇ ਦੇ ਸਾਹਮਣੇ ਆ ਗਈ। ਔਰ ਜਦ ਭਾਈ ਲਹਿਣਾ ਉਸ ਸੂਰਤ ਨੂੰ ਦੇਖਦੇ ਨੇ, ਅੱਖਾਂ ਚਮਕਣ ਨੂੰ ਦਿਲ ਨਹੀਂ ਕਰਦਾ, ਅੱਖਾਂ ਕਹਿੰਦੀਆਂ ਨੇ ਕਿ ਮੈਂ ਸੂਰਤ ਦੇਖਦਾ ਰਹਾਂ, ਇਹ ਸੂਰਤ ਅੱਖਾਂ ਤੋਂ ਓਹਲੇ ਨਾ ਹੋਵੇ। ਇਨ ਅੱਖਾਂ ਦੇ ਨਾਲ ਬੜਾ ਕੁਝ ਦੇਖਿਆ ਪਰ ਇਹੋ ਜਿਹੀ ਸੂਰਤ ਅੱਜ ਤੱਕ ਦੇਖੀ ਨਹੀਂ। ਤੇ ਭਾਈ ਲਹਿਣਾ ਉਸ ਸੂਰਤ ਨੂੰ ਪੁੱਛਦੇ ਨੇ ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ। ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ। ਸਾਧ ਸੰਗਤ, ਇਹ ਸੂਰਤ ਹੋਰ ਕੋਈ ਨਹੀਂ, ਇਹ ਆਪ ਹੀ ਗੁਰੂ ਨਾਨਕ ਹੈ ਜਿਹੜਾ ਇਸ ਸਿੱਖ ਨੂੰ ਆਪ ਲੈਣ ਵਾਸਤੇ ਆਇਆ। ਗੁਰੂ ਨਾਨਕ ਸਾਹਿਬ ਭਾਈ ਲਹਿਣੇ ਦੀ ਇਹ ਗੱਲ ਸੁਣ ਕੇ ਮੁਸਕਰਾ ਪਏ। ਭਾਈ ਲਹਿਣੇ ਨੇ ਕਿਹਾ ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ। ਤੇ ਗੁਰੂ ਨਾਨਕ ਸਾਹਿਬ ਅੱਗੋਂ ਮੁਸਕਰਾ ਪਏ। ਮੁਸਕਰਾਉਂਦਿਆਂ ਹੋਇਆਂ ਘੋੜੇ ਦੀ ਵਾਗ ਫੜ ਲਈ ਤੇ ਕਹਿਣ ਲੱਗੇ, ਆਓ ਮੈਂ ਤੁਹਾਨੂੰ ਧਰਮਸ਼ਾਲਾ ਲੈ ਚੱਲਾਂ। ਕੋਈ ਤਾਂ ਕਿਸੇ ਦੀ ਬਾਂਹ ਫੜ ਕੇ ਕਿਸੇ ਨੂੰ ਰਾਹ ਦੱਸਦਾ, ਕੋਈ ਵੈਸੇ ਰਾਹ ਦੱਸ ਦਿੰਦਾ ਭਾਈ।

ಚಕ್ರದಾಸ್.

Thank you.

ਜਿਨ੍ਹਾਂ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਅਮਰੋ। ਇਹ ਸਵੇਰੇ ਸਵੇਰੇ ਬਾਣੀ ਪੜ੍ਹ ਰਹੇ ਸਨ। ਉਸ ਬਾਣੀ ਦੀ ਆਵਾਜ਼ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ। ਬਾਣੀ ਸੁਣੀ, ਬਾਣੀ ਸੁਣ ਕੇ ਮਨ ਨੂੰ ਬੜੀ ਠੰਡ ਪਈ। ਬੀਬੀ ਅਮਰੋ ਨੂੰ ਆ ਕੇ ਅਮਰਦਾਸ ਪੁੱਛਦੇ ਨੇ, ਬੇਟਾ ਇਹ ਸਵੇਰੇ ਸਵੇਰੇ ਕੀ ਪੜ੍ਹਦੀ ਪਈ ਹੈ? ਤਾਂ ਉਸ ਵੇਲੇ ਬੀਬੀ ਅਮਰੋ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਪਈ। ਅਮਰਦਾਸ ਕਹਿਣ ਲੱਗੇ, ਕਮਾਲ ਹੋ ਗਈ, ਮੇਰੇ ਘਰ ਗੁਰੂ ਨਾਨਕ ਦੀ ਬਾਣੀ, ਮੈਂ ਬਾਹਰ ਭਟਕਦਾ ਰਿਹਾ, ਕਿੱਥੇ ਗੁਰੂ ਨਾਨਕ? ਬੇਟਾ ਦੱਸ, ਮੈਂ ਵੀ ਉਹਦੇ ਦਰਸ਼ਨ ਕਰਾਂ। ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਹੁਣ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਬੈਠੇ ਹੋਏ। ਇਹ ਸੁਣ ਕੇ ਅਮਰਦਾਸ ਕਹਿਣ ਲੱਗੇ, ਬੇਟਾ ਚੱਲ ਫਿਰ ਮੈਨੂੰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਕੋਲ ਲੈ ਚੱਲ, ਮੈਂ ਉਹਨਾਂ ਦਾ ਸਿੱਖ ਬਣਾ, ਉਹਨਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂ।

ਜਿਹੜੇ ਦੂਸਰੇ ਭਰਾ ਸਨ ਉਹਨਾਂ ਦੇ ਲੜਕੇ ਦੇ ਨਾਲ ਵਿਆਹੇ ਹੋਏ ਸਨ। ਬੀਬੀ ਅਮਰੋ ਕਹਿਣ ਲੱਗੇ, ਪਿਤਾ ਜੀ, ਮੇਰੇ ਪਿਤਾ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਰਹਿੰਦੇ ਨੇ, ਮੈਂ ਆਪਦੇ ਨਾਲ ਜ਼ਰੂਰ ਚੱਲਾਂਗੀ, ਪਰ ਮੈਂ ਤਾਂ ਜਾ ਸਕਦੀ ਹਾਂ ਅਗਰ ਮੇਰੇ ਸੱਸ ਸਹੁਰਾ ਔਰ ਮੇਰੇ ਪਤੀ ਇਜਾਜ਼ਤ ਦੇਣ। ਸਾਧ ਸੰਗਤ, ਇੱਕ ਗੱਲ ਧਿਆਨ ਵਿੱਚ ਰੱਖਣੀ, ਅੱਜ ਕੱਲ੍ਹ ਘਰਾਂ ਵਿੱਚ ਕਲੇਸ਼ ਔਰ ਦੁੱਖ ਇਸੇ ਵਾਸਤੇ ਨੇ ਕਿ ਘਰਾਂ ਦੇ ਅਸੂਲ, ਘਰਾਂ ਦੇ ਨਿਯਮ ਖਤਮ ਹੋ ਰਹੇ। ਵੱਡਿਆਂ ਦੀ ਇੱਜ਼ਤ, ਵੱਡਿਆਂ ਦਾ ਆਦਰ ਕਰਨਾ, ਉਹਨਾਂ ਦਾ ਕਿਹਾ ਨਾ ਮੰਨਣਾ ਇਹ ਆਮ ਹੋ ਗਿਆ। ਹੁਣ ਇੱਥੇ ਦੇਖੋ, ਬੀਬੀ ਅਮਰੋ ਗੁਰੂ ਅਮਰਦਾਸ ਨੂੰ ਕਹਿ ਰਹੇ ਨੇ, ਪਿਤਾ ਜੀ, ਜਦੋਂ ਤੱਕ ਸੱਸ ਸਹੁਰਾ ਇਜਾਜ਼ਤ ਨਾ ਦੇਣ, ਪਤੀ ਇਜਾਜ਼ਤ ਨਾ ਦੇਵੇ, ਮੈਂ ਪੇਕੇ ਘਰ ਕਿਸ ਤਰ੍ਹਾਂ ਜਾ ਸਕਦੀ ਹਾਂ? ਫਿਰ ਜਦੋਂ ਤੱਕ ਪੇਕੇ ਘਰੋਂ ਕੋਈ ਸੰਦੇਸ਼ਾ ਨਾ ਆਵੇ, ਪਿਤਾ ਦਾ ਕੋਈ ਸਮਾਗਮ ਨਾ ਹੋਵੇ, ਮੈਂ ਕਿਸ ਤਰ੍ਹਾਂ ਜਾ ਸਕਦੀ ਹਾਂ? ਆਪਣੇ ਗ੍ਰਸਤ ਜੀਵਨ ਵਿੱਚ ਜੇ ਆਪਾਂ ਸੁਖੀ ਵਸਣਾ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਵੱਡਿਆਂ ਦੀ ਆਗਿਆ, ਵੱਡਿਆਂ ਦਾ ਕਹਿਣਾ ਮੰਨਣਾ ਫਰਜ਼ ਬਣਦਾ ਹੈ, ਪਰ ਨਾਲ ਇੱਕ ਗੱਲ ਇਹ ਵੀ ਹੈ ਕਿ ਵੱਡਿਆਂ ਨੂੰ ਵੀ ਛੋਟਿਆਂ ਦੀ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ। ਦੋਨੋਂ ਪਾਸੇ ਪਿਆਰ ਹੋਵੇ ਤਾਂ ਜੀਵਨ ਦਾ ਆਨੰਦ ਕੁਝ ਹੋਰ ਹੁੰਦਾ ਹੈ। ਅਮਰਦਾਸ ਕਹਿਣ ਲੱਗੇ, ਬੇਟਾ, ਤੇਰੇ ਸੱਸ ਸਹੁਰੇ ਨੂੰ ਮੈਂ ਪੁੱਛ ਲੈਣਾ, ਤੇਰੇ ਪਤੀ ਕੋਲੋਂ ਇਜਾਜ਼ਤ ਵੀ ਮੈਂ ਲੈ ਲਵਾਂਗਾ, ਤੇ ਤੁਹਾਡੇ ਪਿਤਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਮੈਂ ਉਹਨਾਂ ਨੂੰ ਮਨਾ ਲਵਾਂਗਾ ਕਿ ਬੀਬੀ ਅਮਰੋ ਨੂੰ ਮੈਂ ਲੈ ਕੇ ਆਇਆ, ਕਿਉਂਕਿ ਮੈਂ ਗੁਰੂ ਵਾਲਾ ਬਣਨਾ। ਇਸ ਤਰ੍ਹਾਂ ਅਮਰਦਾਸ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਮਰਦਾਸ ਕਹਿੰਦੇ ਹਾਂ, ਆਪਣੇ ਪਿੰਡ ਤੋਂ ਖਡੂਰ ਸਾਹਿਬ ਚੱਲ ਪਏ। ਜਦ ਖਡੂਰ ਸਾਹਿਬ ਪਹੁੰਚੇ, ਗੁਰੂ ਅੰਗਦ ਸਾਹਿਬ ਸੰਗਤਾਂ ਦੇ ਨਾਲ ਬੈਠੇ ਹੋਏ ਦੂਰੋਂ ਤੱਕ ਲਿਆ ਕਿ ਸਾਡਾ ਕੁੜਮ ਅਮਰਦਾਸ ਆ ਰਿਹਾ, ਕਿਉਂਕਿ ਭਰਾ ਦਾ ਭਰਾ ਵੀ ਕੁੜਮ ਹੀ ਮੰਨਿਆ ਜਾਂਦਾ ਹੈ। ਗੁਰੂ ਅੰਗਦ ਸਾਹਿਬ ਨੇ ਆਸਣ ਦਿੱਤਾ ਕਿ ਸਾਡੇ ਕੁੜਮ ਦਾ ਭਰਾ ਕੋਈ ਵੀ ਕੁੜਮ ਹੀ ਲੱਗਾ, ਕੁੜਮ ਆਇਆ। ਜਦ ਸਿੰਘਾਸਣ ਦਿੱਤਾ ਬੈਠਣ ਵਾਸਤੇ ਤਾਂ ਅਮਰਦਾਸ ਜੀ ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਚਰਨਾਂ ਦੇ ਕੋਲ ਹੀ ਬੈਠ ਗਏ। ਕਹਿਣ ਲੱਗੇ, ਪਾਤਸ਼ਾਹ, ਮੈਂ ਕੁੜਮ ਬਣ ਕੇ ਨਹੀਂ ਆਇਆ, ਸੇਵਕ ਬਣ ਕੇ ਆਇਆ। ਆਪਣੇ ਚਰਨਾਂ ਵਿੱਚ ਦਿਓ ਜਗ੍ਹਾ, ਸਿੱਖ ਬਣਾਓ, ਆਪਣਾ ਸੇਵਕ ਬਣਾ ਲਓ। ਉਮਰ ਅਮਰਦਾਸ ਦੀ ਉਹ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਬੁਢੇਪਾ। ਉਸ ਉਮਰ ਵਿੱਚ ਆ ਕੇ ਸੇਵਾ ਕੀਤੀ, ਲੰਗਰ ਚ ਭਾਂਡੇ ਮਾਂਜੇ, ਲੰਗਰ ਪਕਾਇਆ, ਝਾੜੂ ਫੇਰਿਆ, ਔਰ ਕਠਿਨ ਸੇਵਾ ਲਈ ਰੋਜ਼ ਸਵੇਰੇ ਕੁਝ ਮੀਲ ਚੱਲ ਕੇ ਬਿਆਸਾ ਦਰਿਆ ਤੇ ਜਾਂਦੇ ਨੇ, ਪਾਣੀ ਦੀ ਗਾਗਰ ਭਰ ਕੇ ਫਿਰ ਵਾਪਸ ਆ ਕੇ ਪੈਦਲ ਗੁਰੂ ਅੰਗਦ ਸਾਹਿਬ ਨੂੰ

ਕਈ ਸਾਲ ਕਰਦੇ ਰਹੇ। ਹੁਣ ਸੇਵਾ ਪ੍ਰਵਾਨ ਹੋਣ ਦਾ ਸਮਾਂ ਆਇਆ। ਰੋਜ਼ ਦੀ ਤਰ੍ਹਾਂ ਅੱਜ ਵੀ ਅਮਰਦਾਸ ਜੀ ਪਾਣੀ ਦੀ ਗਾਗਰ ਸਿਰ ਤੇ ਚੁੱਕੀ ਹੋਈ ਪਿਆਸਾ ਦਰਿਆ ਪਹੁੰਚੇ। ਮਨ ਦੀ ਭਾਵਨਾ ਕਿਸੀ ਪਹਿਲਾਂ ਪਾਣੀ ਦੀ ਗਾਗਰ ਦਰਿਆ ਵਿੱਚ ਭਰਦੇ ਨੇ, ਉਸ ਗਾਗਰ ਨੂੰ ਸਿਰ ਤੇ ਚੁੱਕ ਕੇ ਫਿਰ ਆਪ ਇਸ਼ਨਾਨ ਕਰਦੇ ਨੇ ਤੇ ਫਿਰ ਵਾਪਸ ਖਡੂਰ ਸਾਹਿਬ ਆਉਂਦੇ। ਇਹ ਕੁਝ ਮੀਲਾਂ ਦਾ ਸਫ਼ਰ ਰੋਜ਼ ਪੈਦਲ ਤੈਅ ਕਰਦੇ। ਅੱਜ ਜਦ ਪਾਣੀ ਦੀ ਗਾਗਰ ਲੈ ਕੇ ਵਾਪਸ ਮੁੜੇ, 2-3 ਵਜੇ ਦਾ ਵੇਲਾ ਰੋਜ਼ ਦੀ ਤਰ੍ਹਾਂ ਆ ਰਹੇ ਨੇ, ਪੈਰ ਨੂੰ ਠੋਕਰ ਲੱਗੀ, ਅਮਰਦਾਸ ਜੀ ਥੱਲੇ ਡਿੱਗ ਪਏ, ਆਪਣੀਆਂ ਸੱਟਾਂ ਦੀ ਪ੍ਰਵਾਹ ਨਾ ਕੀਤੀ ਪਰ ਪਾਣੀ ਦੀ ਗਾਗਰ ਨਾ ਡਿੱਗਣ ਦਿੱਤੀ, ਕਿਉਂਕਿ ਗੁਰੂ ਨੂੰ ਇਸ਼ਨਾਨ ਕਰਾਉਣਾ। ਕੋਲ ਜੁਲਾਹਿਆਂ ਦਾ ਘਰ ਸੀ, ਡਿੱਗਣ ਦਾ ਖੜਾਕ ਹੋਇਆ। ਜੁਲਾਹਿਆ ਘਰਵਾਲੀ ਨੂੰ ਕਹਿਣ ਲੱਗਾ, ਖੜਾਕ ਹੋਇਆ, ਕੌਣ ਹੋ ਸਕਦਾ? ਅੱਧੀ ਰਾਤ ਦਾ ਵੇਲਾ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਡਿੱਗਾ। ਜੁਲਾਈ ਦੀ ਘਰਵਾਲੀ, ਜੁਲਾਈ ਕਹਿਣ ਲੱਗੀ, ਕੌਣ ਹੋ ਸਕਦਾ ਇਸ ਵੇਲੇ? ਇੱਕੋ ਹੀ ਤਾਂ ਹੈ, ਅਮਰੂ ਨੀ ਥਾਵਾਂ ਜਿਹੜਾ ਰੋਜ਼ ਰਾਤ ਨੂੰ ਇੱਥੋਂ ਪਾਣੀ ਲੈ ਕੇ ਲੰਘਦਾ ਹੈ। ਬੁੱਢਾ ਪਰ ਰਾਤ ਨੂੰ ਵੀ ਚੈਨ ਨਹੀਂ, ਕੋਈ ਟਿਕਾਣਾ ਹੁੰਦਾ ਤੇ ਟਿਕ ਕੇ ਬਹਿੰਦਾ, ਇਹ ਨੀ ਥਾਵਾਂ ਹੈ, ਇਹਦਾ ਕੋਈ ਥਾਂ ਨਹੀਂ। ਜੁਲਾਈ ਨੇ ਜਦੋਂ ਇਹ ਗੱਲ ਕਹੀ, ਇਹ ਅਮਰੂ ਨੀ ਥਾਵਾਂ ਹੈ, ਤੇ ਅਮਰਦਾਸ ਜੀ ਹੱਸ ਪਏ। ਹੱਸਦਿਆਂ ਹੋਇਆ ਸਹਿਸ ਬਾ ਬਚਨ ਕੀਤਾ, ਚੱਲੀ ਨਾ ਹੋਵੇ, ਪਾਗਲ ਨਾ ਹੋਵੇ, ਉਹ ਇਹਨੂੰ ਕੀ ਪਤਾ ਕਿ ਮੈਂ ਥਾਂ ਵਾਲਾ, ਮੈਂ ਨਿਥਾਵਾਂ ਨਹੀਂ, ਮੇਰਾ ਥਾਂ ਤਾਂ ਗੁਰੂ ਨਾਨਕ ਹੈ, ਮੇਰਾ ਥਾਂ ਗੁਰੂ ਅੰਗਦ ਹੈ, ਮੈਂ ਤੇ ਗੁਰੂ ਵਾਲਾ ਵਾਂ, ਮੈਂ ਨਿਥਾਵਾਂ ਕਿੱਥੇ? ਇਹ ਬਚਨ ਕਹਿੰਦੇ ਆ ਪਾਣੀ ਦੀ ਗਾਗਰ ਲੈ ਕੇ ਗੁਰੂ ਦਰਬਾਰ ਆ ਪਹੁੰਚੇ, ਆਪਣੇ ਗੁਰੂ ਨੂੰ ਇਸ਼ਨਾਨ ਕਰਾਇਆ। ਪਰ ਅੱਜ ਕੁਝ ਨਜ਼ਾਰਾ ਹੋਰ ਹੀ ਹੋ ਗਿਆ। ਉਧਰ ਜੁਲਾਈ ਝੱਲੀ ਹੋ ਗਈ, ਜਿਸਨੇ ਕਿਹਾ ਸੀ ਅਮਰੂ ਨਿਥਾਵਾਂ ਹੈ, ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਸਹਿ ਸੁਭਾਅ ਹੁੰਦੇ ਨੇ ਔਰ ਉਹ ਬਦਲਦੇ ਨੇ। ਅੱਜ ਉਹ ਗੁਰੂ ਅੰਗਦ ਸਾਹਿਬ ਜਿਨ੍ਹਾਂ ਦੀ ਸੇਵਾ ਅਮਰਦਾਸ ਜੀ ਕਰਿਆ ਕਰਦੇ ਸਨ, ਉਹਨਾਂ ਹੈਰਾਨ ਕਰ ਦਿੱਤਾ ਦੁਨੀਆਂ ਨੂੰ। ਜਦ ਆਪਣੇ ਸੇਵਕ ਅਮਰਦਾਸ ਨੂੰ ਕਿਹਾ, ਅਮਰਦਾਸ ਤੁਸਾਂ ਬੜੀ ਸੇਵਾ ਕੀਤੀ, ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਹੁਣ ਜਿਸ ਸਿੰਘਾਸਣ ਤੇ ਗੁਰੂ ਅੰਗਦ ਸਾਹਿਬ ਬੈਠਿਆ ਕਰਦੇ ਸਨ ਉੱਥੇ ਆਪਣੇ ਸੇਵਕ ਅਮਰਦਾਸ ਨੂੰ ਬਿਠਾ ਦਿੱਤਾ। 5 ਪੈਸੇ ਨਾਰੀਅਲ ਅੱਗੇ ਰੱਖਿਆ, ਪਰਿਕਰਮਾ ਕੀਤੀ ਗੁਰੂ ਅੰਗਦ ਸਾਹਿਬ ਨੇ ਆਪਣੇ ਸੇਵਕ ਅਮਰਦਾਸ ਦੀ, ਪਰਿਕਰਮਾ ਕਰਕੇ ਫਿਰ ਗੁਰੂ ਨੇ ਆਪ ਆਪਣੇ ਸੇਵਕ ਨੂੰ ਮੱਥਾ ਟੇਕ ਦਿੱਤਾ ਤੇ ਕਿਹਾ, ਅਮਰਦਾਸ ਹੁਣ ਤੂੰ ਸੇਵਕ ਨਹੀਂ, ਹੁਣ ਤੂੰ ਗੁਰੂ ਨਾਨਕ ਦਾ ਰੂਪ ਹੋ ਗਏ, ਹੁਣ ਤੂੰ ਗੁਰੂ ਏ ਤੇ ਮੈਂ ਤੇਰਾ ਸੇਵਕ ਹਾਂ। ਇੰਨੇ ਨੂੰ ਉਹ ਜੁਲਾਇਆ ਵੀ ਆਪਣੀ ਘਰਵਾਲੀ ਨੂੰ ਲੈ ਕੇ ਆ ਗਿਆ, ਮਹਾਰਾਜ ਇਹ ਭੁੱਲ ਗਈ, ਇਹਨੂੰ ਬਖਸ਼ ਦਿਓ। ਤਾਂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਭਾਈ ਗੁਰੂ ਨਾਨਕ ਦਾ ਦਰ ਬਖਸ਼ੰਦ ਹੈ, ਤੇਰੀ ਘਰਵਾਲੀ ਨੇ ਕਿਹਾ ਸੀ ਅਮਰੂ ਨੀ ਥਾਵਾਂ ਹੈ, ਪਰ ਹੁਣ ਦੇਖੋ ਇਹ ਥਾਂ ਵਾਲਾ ਹੈ,
ਇਹੋ ਹੀ ਥਾਂ ਵਾਲਾ ਨਹੀਂ, ਹੁਣ ਜਿਹੜੇ ਨਿਥਾਵੇਂ ਨੇ ਇਹ ਉਹਨਾਂ ਨੂੰ ਵੀ ਥਾਂ ਦੇਵੇਗਾ। ਤੇ ਕਈ ਵਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ, ਜਦੋਂ ਵੀ ਕੋਈ ਕੀਰਤਨ ਕਰਦਾ ਜਾਂ ਵਾਕ ਲੈਂਦਾ ਤਾਂ ਉਹ ਬਚਨ ਦੁਹਰਾਉਂਦਾ, ਨਿਮਾਣਿਓ ਕੇ ਮਾਨ ਗੁਰੂ, ਨਿਤਾਣਿਓ ਕੇ ਤਾਨ ਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰੇ। ਅਨੇਕਾਂ ਵਾਰ ਦਿੱਤੇ ਕਿ ਗੁਰੂ ਅਮਰਦਾਸ ਨਿਥਾਵਿਆਂ ਦਾ ਥਾਂ ਹੈ, ਜਿਨ੍ਹਾਂ ਦੀ ਕੋਈ ਓਟ ਨਹੀਂ ਉਹਨਾਂ ਦੀ ਓਟ ਹੈ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਹੈ। ਇਸ ਤਰ੍ਹਾਂ ਅਮਰਦਾਸ ਸੇਵਾ ਕੀਤੀ ਤੇ ਗੁਰੂ ਅਮਰਦਾਸ ਬਣ ਗਏ। ਇਸ ਗੱਲ ਨੂੰ ਭੱਟਾ ਨੇ ਬਿਆਨ ਕੀਤਾ, ਅੰਗਦ ਕਿਰਪਾ ਧਾਰ ਅਮਰਦਾਸ ਫਿਰ ਗੁਰੂ ਅੰਗਦ ਕਿਰਪਾ ਕਰਕੇ ਹੁਣ ਇਹ ਗੁਰਗਦੀ ਇਹ ਜੋਤ ਅਮਰਦਾਸ ਨੂੰ ਬਖਸ਼ ਕੇ।

ਭਾਈ ਜੇਠਾ ਪਿਆਰ ਦੇ ਨਾਲ ਘਰ ਵਾਲੇ ਜੇਠਾ ਕਿਆ ਕਰਦੇ ਸਨ। ਗੁਰੂ ਅਮਰਦਾਸ ਜਿਨ੍ਹਾਂ ਬਿਆਸਾ ਦੇ ਕਿਨਾਰੇ ਗੋਇੰਦਵਾਲ ਸ਼ਹਿਰ ਵਸਾਇਆ, ਸੰਗਤਾਂ ਦੇ ਨਾਲ ਭਾਈ ਜੇਠਾ ਵੀ ਗੋਇੰਦਵਾਲ ਸਾਹਿਬ ਆਏ, ਸੇਵਾ ਕਰਨ ਲੱਗ ਪਏ। ਇਤਨੀ ਸੇਵਾ ਕੀਤੀ, ਇਤਨੀ ਸੇਵਾ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਸੁਪੁੱਤਰੀ ਬਾਨੀ ਦਾ ਵਿਆਹ ਭਾਈ ਜੇਠਾ ਰਾਮਦਾਸ ਜੀ ਦੇ ਨਾਲ ਕਰ ਦਿੱਤਾ। ਗੁਰੂ ਘਰ ਦੇ ਸੇਵਕ ਹੀ ਰਹੇ, ਜਵਾਈਆਂ ਵਾਲੀ ਪ੍ਰਾਹੁਣਿਆਂ ਵਾਲੀ ਆਕੜ ਨਹੀਂ ਦੱਸੀ। ਸਮਾਂ ਬੀਤਦਾ ਰਿਹਾ, ਗੁਰੂ ਅਮਰਦਾਸ ਜੀ ਦੇ ਦੋ ਜਵਾਈ ਸਨ, ਇੱਕ ਰਾਮਾ ਜੀ ਇੱਕ ਗੁਰੂ ਰਾਮਦਾਸ। ਗੁਰਗੱਦੀ ਦੇਣ ਦਾ ਸਮਾਂ ਆ ਰਿਹਾ, ਪਰ ਗੁਰਗੱਦੀ ਇਹ ਨਿੱਜੀ ਜਾਇਦਾਦ ਨਹੀਂ, ਇਲਾਹੀ ਦਾਤ ਹੈ। ਇੱਕ ਦਿਨ ਗੁਰੂ ਅਮਰਦਾਸ ਨੇ ਰਾਮਾ ਜੀ ਤੇ ਗੁਰੂ ਰਾਮਦਾਸ ਦੋਨਾਂ ਨੂੰ ਬੁਲਾ ਕੇ ਕਿਹਾ, ਭਾਈ ਦੋ ਥੜੇ ਬਣਾਓ, ਪਰ ਬਹੁਤ ਸੋਹਣੇ ਬਣਨੇ ਚਾਹੀਦੇ ਨੇ। ਸਾਰਾ ਦਿਨ ਲਾ ਕੇ ਰਾਮਾ ਜੀ ਅਤੇ ਗੁਰੂ ਰਾਮਦਾਸ ਨੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਦੇ ਵੇਲੇ ਗੁਰੂ ਅਮਰਦਾਸ ਆਏ, ਥੜੇ ਦੇਖੇ ਤੇ ਕਹਿਣ ਲੱਗੇ, ਥੜੇ ਪਸੰਦ ਨਹੀਂ ਆਏ, ਢਾ ਕੇ ਦੁਬਾਰਾ ਬਣਾਓ। ਥੜੇ ਢਾ ਦਿੱਤੇ। ਦੂਸਰੇ ਦਿਨ ਫਿਰ ਬੜੀ ਮਿਹਨਤ ਕਰਕੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਨੂੰ ਗੁਰੂ ਅਮਰਦਾਸ ਧਿਰ ਆਏ, ਕਹਿਣ ਲੱਗੇ ਥੜੇ ਚੰਗੇ ਨਹੀਂ ਬਣੇ, ਢਾ ਕੇ ਫਿਰ ਬਣਾਓ। ਦੂਸਰੇ ਦਿਨ ਵੀ ਥੜੇ ਢਾ ਕੇ, ਤੀਸਰੇ ਦਿਨ ਫਿਰ ਥੜੇ ਬਣਾਏ। ਤੀਸਰੇ ਦਿਨ ਗੁਰੂ ਅਮਰਦਾਸ ਫਿਰ ਆਏ ਤੇ ਕਹਿਣ ਲੱਗੇ, ਥੜੇ ਅੱਜ ਵੀ ਠੀਕ ਨਹੀਂ ਬਣੇ, ਇਹਨਾਂ ਨੂੰ ਢਾ ਕੇ ਫਿਰ ਬਣਾਓ। ਤਾਂ ਰਾਮਾ ਜੀ ਖਿੱਜ ਕੇ ਕਹਿਣ ਲੱਗੇ, ਅਸਾਂ ਤਾਂ ਥੜੇ ਬੜੇ ਸੁੰਦਰ ਬਣਾਏ, ਬੜੀ ਮਿਹਨਤ ਦੇ ਨਾਲ, ਪਰ ਆਪ ਜੀ ਨੂੰ ਪਸੰਦ ਨਹੀਂ ਆਉਂਦੇ। ਆਪ ਜੀ ਦੀ ਉਮਰ ਵਡੇਰੀ ਹੋ ਗਈ ਹੈ, ਚੰਗੀ ਚੀਜ਼ ਵੀ ਚੰਗੀ ਨਹੀਂ ਲੱਗਦੀ, ਮੈਂ ਤਾਂ ਇਸ ਤੋਂ ਅੱਛਾ ਹੋਰ ਨਹੀਂ ਬਣਾ ਸਕਦਾ, ਇਹ ਕਹਿ ਕੇ ਚਲੇ ਗਏ। ਤੇ ਜਦ ਗੁਰੂ ਅਮਰਦਾਸ ਨੇ ਭਾਈ ਜੇਠਾ ਰਾਮਦਾਸ ਨੂੰ ਕਿਹਾ, ਰਾਮਦਾਸ ਥੜਾ ਤੇਰਾ ਵੀ ਠੀਕ ਨਹੀਂ ਬਣਿਆ, ਢਾ ਕੇ ਬਣਾਓ। ਤਾਂ ਰਾਮਦਾਸ ਜੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਦਾਤਾ ਸਾਡੀ ਮਤ ਬੜੀ ਥੋੜੀ ਹੈ, ਸਾਡੀ ਸਮਝ ਬੜੀ ਛੋਟੀ ਹੈ, ਸੱਚੇ ਪਾਤਸ਼ਾਹ ਹੁਣੇ ਢਾ ਦਿੰਦਾ ਇਹ ਥੜਾ, ਆਪ ਜੀ ਜਿਸ ਤਰ੍ਹਾਂ ਹੁਕਮ ਕਰੋ ਉਸੇ ਤਰ੍ਹਾਂ ਫਿਰ ਥੜਾ ਬਣਾਵਾਂਗਾ, ਕਿਉਂਕਿ ਸੇਵਕ ਦਾ ਕੰਮ ਹੈ ਹੁਕਮ ਮੰਨਣਾ, ਜਿਸ ਤਰ੍ਹਾਂ ਹੁਕਮ ਕਰੋ ਸੇਵਾ ਕਰਾਂਗਾ, ਇਹ ਹੈ ਹੁਕਮ ਮੰਨਣਾ, ਸੇਵਾ ਕਰਨੀ। ਹੁਕਮ ਮੰਨਿਆ, ਸੇਵਾ ਕੀਤੀ, ਗੁਰੂ ਦੀ ਖੁਸ਼ੀ ਮਿਲੀ। ਤਾਂ ਹੁਣ ਗੁਰੂ ਨੇ ਕਿਤਨੀ ਕਿਰਪਾ ਕੀਤੀ, ਰਾਮਦਾਸ ਨੂੰ ਉਸ ਸਿੰਘਾਸਨ ਤੇ ਬਿਠਾ ਦਿੱਤਾ ਜਿੱਥੇ ਆਪ ਬੈਠਿਆ ਕਰਦੇ ਸਨ। ਪਰਿਕਰਮਾ ਕੀਤੀ, ਹੁਣ ਰਾਮਦਾਸ ਦੇ ਚਰਨਾਂ ਤੇ ਆਪ ਮੱਥਾ ਟੇਕਿਆ ਤੇ ਰਾਮਦਾਸ ਨੂੰ ਗੁਰੂ ਰਾਮਦਾਸ ਬਣਾ ਦਿੱਤਾ। ਸੇਵਾ, ਸਿਮਰਨ ਔਰ ਹੁਕਮ ਮੰਨਣ ਦਾ ਇਹ ਫਲ ਮਿਲਿਆ ਕਿ ਰਾਮਦਾਸ ਗੁਰੂ ਰਾਮਦਾਸ ਬਣ ਗਏ, ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ।
जिते सरोवर बनिया हरि मंदिर बनिया ते जेड़ा भी उत्ते इशनान करता है जदू भी वह गल कहता है इशनान करता है तो उहदे मुंह तों अपने आप ही निकलता है रामदास सरोवर नाते सब उतरे पाप कमाते। पर एक गल कह दिया गुरु बन के मन विच हंकार नहीं आया। गुरु नानक साहब दे साहिबजादे बाबा श्री चंद गुरु रामदास जी नूं मिलन आए। गुरु रामदास जी दा दाड़ा बड़ा लम्मा सी ते बाबा श्री चंद कहन लगे रामदास इन्ना लम्मा दाड़ा इन्नी लम्मी दाड़ी क्यों वधाई। होर कोई हुंदा उहदा जवाब कुछ होर हुंदा पर गुरु रामदास दा जवाब की सी एक हथ दे नाल अपनी दाड़ी फड़ ली एक हथ दे नाल बाबा श्री चंद दे पैर फड़ ले अपनी दाड़ी दे नाल बाबा श्री चंद जी दे पैर झाड़न लग पे गुरु रामदास ते नाले कहंदे ने बाबा जी तुहाडे वर्गे महापुरुषां दे चरण झाड़न वास्ते ए दाड़ा वधाया होया। तां बाबा श्री चंद कहन लगे रामदास अगर ए निम्रता साडे विच हुंदी ते असी गुरु ना बन जांदे। पट कह रहे ने ऐसे गुरु किथे मिलनगे इसे वास्ते सारे दर छड के इन्हां दे दर आ पए आ। अमरदास अमृत छतर गुरु रामे दियो हुण गुरु रामदास ने कृपा कीती। गुरु रामदास जी दे तीन सपुत्र सन वड्डे बाबा पृथ्वी चंद उन्हां तों छोटे महादेव ते तीसरे अर्जन देव जिन्हां नूं आपां हुण गुरु अर्जन साहब कह के याद करदे। वड्डे दोनों पुत्र ना सेवा वाल ध्यान ना हुक्म मनन वाल ते गुरु अर्जन साहब जो पिता गुरु ने कहा कहा कदी नहीं मोड़िया और आगे आ सेवा दा सदका ए गुरुगद्दी ए इलाही जोत। हुण गुरु रामदास पातशाह ने कृपा करके गुरु अर्जन साहब नूं बख्श दित्ती। अमरदास अमृत छतर गुरु रामे दियो गुरु रामदास दर्शन परस कहे मथरा अमृत बयन मूर्त पंच प्रमाण पुरख गुरु अर्जन पिखो नयन। कि हुण पंजवी जोत गुरु अर्जन साहब गुरगद्दी ते बैठे ने जेड़े प्रमाण पुरख ने ते पट कहिंदा है अगर दर्शन करने ने इन अखां दे नाल तां गुरु अर्जन दे करो क्योंकि दर्शन कीते हैं। जन्म मरन सौर जांदा है तुद डिठे सच्चे पातशाह मल जन्म जन्म दी घटिए। इस बाणी इतिहास तों आपां इह सिख्या लैणी अपने गुरु दा हुक्म मनना सेवा करनी सिमरन करना अपने घर विच अपने मां बाप वड्डियां दा क्या मनना उन्हां दा आदर करना उन्हां दी आग्या विच चलना निहायत जरूरी है क्योंकि कहिंदे ने जिन्हें मां बाप की सेवा नहीं कीती वो कितना भी दान पुन करे वो कितना भी तीर्थां ते जावे वो कदी सफल नहीं हुंदा। मां बाप की सेवा कीती समझो रब

Gin, dagin, ta, dagin, da, kasi, kasi. Tip it, that's it,

ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਗੌੜੀ ਚੇਤੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਅਵਗੁਣ ਮੇਰੇ।

0: ਦਾਗੜਦੀ ਧਰਮ ਦੀ ਦਾਂਗ ਦਾਗੜਦੀ ਦੇਮ ਦਿਰਨਾ ਦਾਗੜਦੀ ਧਰਮ ਦੀ ਦਾਂਗ ਦਾਗੜਦੀ ਦੇਮ ਦਿਰਨਾ ਦਾਗੜਦੀ ਧਰਮ ਦੀ ਦਾਂਗ ਦਾਗੜਦੀ ਦੇਮ ਦਿਰਨਾ
1: ਸਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਿਰਨਾ ਸਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਿਰਨਾ
0: ਤਕ ਤਕ ਤਕ ਤਕ ਧਲਿਕੜ ਧਲਿਕੜ ਤਕ ਧਲਿਕੜ ਤਕ ਤਰਾਮ
1: ਤਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਜਿਰਨਾ
0: ਸੰਗੀਤ ਭਜਨ ਪ੍ਰਿਆਰ ਛੰਦ ਜਾਗਰ ਦੰਗ ਨਾਗਰ ਦੰਗ ਬਾਗਰ ਦੰਗ ਬਾਜੇ ਗਾਗਰ ਦੰਗ ਗਾਜੇ ਮਹਾ ਗੱਜ ਗਾਜੇ ਤਾਗਰ ਦੰਗ ਪੀਰੰ ਤੁਕੰ ਕੜਾਕੰ ਤਾਗਰ ਦੰਗ ਕਾਤੀ ਕਟਾਰੀ ਕੜਾਕੰ ਦਿਰਨਾ ਦਿਰਨਾ ਦਿਰਨਾ।

ਦਗੜਦੀ ਥਿਮ ਥੀ ਤਾਂ ਦਗੜਦੀ ਥਿਮ ਤਿਰਨਾ ਦਗੜਦੀ ਧਰਮ ਥੀ ਤਾਂ ਦਗੜਦੀ ਥਿਮ ਤਿਰਨਾ ਦਗੜਦੀ ਧਰਮ ਥੀ ਤਾਂ ਦਗੜਦੀ ਥਿਮ ਤਿਰਨਾ ਤਾਗੜ ਦੀ ਧਰਮ ਦ੍ਰਿਗ ਤਾਂ ਤਾਗੜ ਦੀ ਦੇਮ ਦਿਰਨਾ ਤਾਗੜ ਦਾ ਨੀ ਤੁਮ ਦਾ ਨੀ ਤਲ।

ਸਾਗਰ ਦੀ ਬਿਕਤੇ ਵਾਂਗ ਡਾਂਗਰ ਦੀ ਤੋਮ ਤੋਮ ਤੋਮ ਕਰਨਾ ਡਾਂਗਰ ਦੀ ਦੇ ਦੇ ਤਾਲ ਸਾਗਰ ਦੀ ਕੋਮ ਕਰਨਾ ਡਾਂਗਰ ਦੀ ਦੇ ਦੇ ਤਾਲ ਡਾਂਗਰ ਦੀ ਦੇ ਦੇ ਤਾਲ ਡਾਂਗਰ ਦੀ ਦੇ ਦੇ ਤਾਲ ਡਾਂਗਰ ਦੀ ਦੇ ਦੇ ਤਾਲ ਡਾਂਗਰ ਦੀ ਕੋਮ ਕਰਨਾ ਡਾਂਗਰ ਦੀ ਦੇ ਦੇ ਤਾਲ ਡਾਂਗਰ ਦੀ ਦੇ ਦੇ ਤਾਲ ਡਾਂਗਰ ਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ।

پیار سیب فتح گجاؤ واحگ جی کا خالصہ واحگ جی کی فتح. ستگرو پاتشاہ جی نے گرمتی کمائی کرنے واسطے جی کوئی سانو وڈا سادھن دسیا کوئی جگتی دسی تے وہ اے ہے کہ سنگت دی دھوڑ چک کے مستک نو لگاؤ. گرسکھاں کی ہر دھوڑ دے ہم پاپی بھی گت پائے. گرسکھ کیر نے تے چرن دھوڑ کی ہے مستک نو کیویں لگاؤنی ہے یہ کچھ وچار اج میں آپ جی دے سامنے رکھنے. پہلی گل تے اے سمجھ لینی کہ ہر بندے دے چرن اینے یوگ نہیں ہوندے اتنے قیمتی نہیں ہوندے ہر منک دے چرن تے نہ ہر منک دے چرنا دی دھوڑ اس یوگ ہوندی ہے کہ بندہ چک کے متھے نو لاوے. ایک بندہ اوگنا نال بھرپور پاپاں دی دل دل وچ فسیا ہویا دن رات دوسریاں دا برا سوچن والا ایسے بندے دا تے پرشاواں وی پی جائے تے بندے دا من پریشان ہو جائے گا. ایسے منک دے پاس بیٹھے ہاں من دی شانتی نہیں رہنی. بھائی صاحب جی کہندے نے چار جڑ کے بندے بیٹھ گئے تے اس بھلیکھے چ نہ پی جائیں کہ نیک اکٹھ ہوئے گا پہلو جان تو پہلو اتھے بیٹھن تو پہلو ویکھ لے پوچھ لے بیٹھے کدے واسطے نے اے رب دا نام دھیان واسطے بیٹھے نے کہ جوا کھیڈن واسطے بیٹھے نے. ایک وارا کو ست نام شری واہ جواریاں دا وی اکٹھ ہوندا ہے بریاں دا وی اکٹھ ہوندا ہے او وی اکٹھے ہو کے بیٹھ جاندے نے. انہاں اسے لیے کیا آ ہجوم میں بد کے شیطانی باود آک بت از وے پشے مانی باود. کہندے نے برے اکٹھ وچ برے ہجوم وچ کدی بھل کے نہ جان جے جائے گا تے تیرا من پریشان ہو جائے گا. آپ نے کئی وار پرتیت کیتا ہوئے گا کہ من پریشان ہے پر اچانک کوئی گرمکھ متھے لگے اس دے ملن نال من شانت ہو گئی ہے من دی پریشانی ساری مک گئی. پر کئی وار ایسا بھی ہویا بڑی شانتی چ بیٹھے آنند نال بیٹھے ہو آ گیا کوئی پریشان بندہ آندیاں توانوں بھی پریشانی مل گئی. اے دوسرے دا پرواب من تے پیندا ہے. گرو نانک دے پاتشاہ جی جتھے جتھے گئے سکے رخ بھی ہرے ہو گئے اور سکے منک بھی ہرے ہو گئے. اسے واسطے بانی وچ کہیا ہے تھا دھرتی پئی ہریاولی جتھے میرا ستگر بیٹھا آئے سے جنت پئے ہریاولی جنی میرا ستگر دیکھیا جائے. گرو دے درشنا وچ برکت ہے کہ من نو شانتی آندی سکا من ہریا ہوندا ہے سکھاں دے درشنا وچ وی یہ برکت ہے. جو گرو وچ شکتی ہے انہاں سنگت وچ ٹکائی گرسکھاں نو دتی. باپ دا سبھا باپ دے شریر دے انش وی پتر وچ مل جاندے ہیں. اسی طرح گرو دا اپدیش گرو دی کرنی گرو دے شبھ گن اس دے پتراں سکھاں وچوں ملدے نے. سنگت دی چرن دھوڑ مستک نو لگاونی ہے. بانی وچ بہت سارے ایسے پرمان نے. صاحب جی کہندے نے ایک دان میرا بھی ہے میں دان منگدا انہاں اپنے آپ نو رب دا پخاری کے. پخاری شبد جدو ساڈے سامنے آندا ہے تے پخاری واسطے ساڈے من وچ کوئی ستکار والی گل نہیں کوئی شبھ کامنا نہیں. اسی سمجھدے ہاں پخاری بڑا ذلیل ہے. جس دیش وچ پخاری زیادہ ہون باقی دیشاں وچ اس دی کوئی عزت نہیں رہندی ایتھے پکھیا منگن والے لوگ ہن. فرق اتنا ہے کہ جیڑا بندے دا پخاری بن گیا ذلیل منگتا بن گیا پر جیڑا رب دا پخاری بن گیا راجے مہاراجے وی آ کے اس دے چرنا تے ڈگ پئے. رب دا پخاری پگت ہمیشہ رب دا جاچ کرندا. ایک وار بھائی مردانے نے کہہ دتا پاتشاہ جی میں تہاڈا ڈوم تے تسی رب دے ڈوم. صاحب کہندے نے نہیں میں رب دا ڈوم تے ٹھیک ہے توں وی رب دا ڈوم اسی دوویں ننکار دے ٹاڈی ٹاڈی آکھن وچ گرو نانک دیو نو بڑا سواد آیا. او کہندے نے ہوں ٹاڈی ہر پرب خسم کا
ਹਰ ਕੈ ਦਰ ਆਇਆ ਹਮ ਢਾਡੀ ਹਰ ਪਵ ਖਸਮ ਕੇ ਨਿਤ ਗਾਵੇ ਹਰ ਗੁਣ ਸ਼ੰਤਾ ਢਾਡੀ ਆਪਣੇ ਆਪ ਨੂੰ ਕਹਿੰਦੇ ਨੇ ਨੰਕਾਰ ਦੇ ਢਾਡੀ ਕਿਤੇ ਕਹਿ ਦਿੰਦੇ ਨੇ ਕਰਤਾ ਤੂੰ ਮੇਰਾ ਜਜਮਾਨ ਇਕ ਦੱਖਣਾ ਹੋ ਤੈ ਪੈ ਮੰਗੋ ਦੇਹੋ ਆਪਣਾ ਨਾਮ ਤੁਸੀਂ ਮੇਰੇ ਜਜਮਾਨ ਹੋ ਮੈਂ ਤੁਹਾਡਾ ਜਾਚਕ ਹਾਂ ਤੇ ਦੱਖਣਾ ਮੈਨੂੰ ਕੀ ਦਿਓ ਆਪਣੇ ਨਾਮ ਦੀ ਹੋਰ ਬੇਅੰਤ ਪੰਕਤੀਆਂ ਹਨ ਹਮ ਭੇਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਇਕ ਸ਼ਬਦ ਵਿਚ ਕਹਿੰਦੇ ਨੇ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ ਇਕ ਸ਼ਬਦ ਵਿਚ ਫਰਮਾਉਂਦੇ ਨੇ ਕਿ ਮਨੁੱਖ ਕੋਲੋਂ ਮੰਗਿਆ ਥਕੇਵਾਂ ਮਿਲਦਾ ਪਰ ਰੱਬ ਕੋਲੋਂ ਮੰਗਿਆ ਮੋਖ ਮਿਲਦਾ ਮੰਗੋ ਰਾਮ ਤੇ ਸਭ ਥੋਕ ਮਾਨਖ ਕੋ ਜਾਚਤ ਸ਼ਰਮ ਪਾਈਐ ਸ਼ਰਮ ਦਾ ਅਰਥ ਹੁੰਦਾ ਥਕਾਵਟ ਥਕੇਵਾਂ ਮਾਨਖ ਕੋ ਜਾਚਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਪ੍ਰਭ ਨੂੰ ਯਾਦ ਕੀਤਿਆਂ ਮੋਖ ਮਿਲਦਾ ਜੇ ਰੱਬ ਦੇ ਜਾਚਕ ਬਣ ਜਾਈਏ ਤੇ ਉਹ ਨਾਮ ਦਾਨ ਦਿੰਦਾ ਮਨੁੱਖ ਦੀ ਦਿੱਤੀ ਹੋਈ ਦਾਤ ਨਖੁੱਟ ਜਾਂਦੀ ਹੈ ਮੁੱਕ ਜਾਂਦੀ ਹੈ ਸਾਥ ਨਹੀਂ ਸਦਾ ਦਿੰਦੀ ਆਪਨੇ ਕਦੀ ਧਿਆਨ ਕੀਤਾ ਹੋਵੇਗਾ ਜਦੋਂ ਮਨੁੱਖ ਮੰਗਦਾ ਤੇ ਫਿਰ ਥੋੜਾ ਨਹੀਂ ਮੰਗਦਾ ਇਹ ਲੱਖ ਮੰਗੇਗਾ ਕਰੋੜ ਮੰਗੇਗਾ ਅੱਗੇ ਹੀ ਅੱਗੇ ਵੱਧਦਾ ਜਾਏਗਾ ਪਰ ਜਦੋਂ ਦੇਣ ਲੱਗੇ ਦੇਣ ਲੱਗੇ ਆ ਫਿਰ ਕੌਡੀ ਕੌਡੀ ਕਰਕੇ ਪਤਾ ਕਾਰਨ ਕੀ ਹੈ ਇਹਦਾ ਇੱਕ ਵਿਗਿਆਨ ਹੈ ਮਗਰ ਉਹ ਸੋਚਣਾ ਇਹ ਸਮਝਦਾ ਜੇ ਮੈਂ ਦਿੰਦਾ ਗਿਆ ਤੇ ਜੋ ਪਾਸ ਹੈ ਮੁੱਕ ਜਾਏਗਾ ਬਿਲਕੁਲ ਠੀਕ ਹੈ ਜੋ ਮਨੁੱਖ ਦੇ ਪਾਸ ਹੈ ਮੁੱਕ ਸਕਦਾ ਵੰਡਦਾ ਗਿਆ ਤੇ ਪਰ ਭਗਤਾਂ ਨੇ ਜਦੋਂ ਨਾਮ ਮੰਗਿਆ ਬਹੁਤ ਥੋੜਾ ਕਹਿੰਦੇ ਨੇ ਕਿਣਕਾ ਹੀ ਬਹੁਤ ਹੈ ਬਹੁਤਾ ਜ਼ਿਆਦਾ ਕੀ ਕਰਨਾ ਕਿਣਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੁਆ ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੈ ਫਿਰ ਲੇਖਾ ਮੂਲ ਨਾ ਲਾਇਆ ਇਕ ਬੂੰਦ ਹੀ ਕਾਫੀ ਧਨ ਦਾ ਅੰਬਾਰ ਵੀ ਲੱਗਾ ਹੋਵੇ ਉਹਨੇ ਮੁੱਕ ਜਾਣਾ ਪਰ ਅੰਮ੍ਰਿਤ ਦੀ ਬੂੰਦ ਨੇ ਵੱਧਦੇ ਹੀ ਜਾਣਾ ਵੱਧਦੇ ਹੀ ਜਾਣਾ ਇਸ ਨੇ ਮੁੱਕਣਾ ਕੋਈ ਨਹੀਂ ਅੰਮ੍ਰਿਤ ਦੀ ਬੂੰਦ ਤੇ ਅੰਮ੍ਰਿਤ ਦਾ ਸਰੋਵਰ ਹੈ ਨਾਮ ਦਾ ਕਿਣਕਾ ਤੇ ਨਾਮ ਦਾ ਪਹਾੜ ਹੈ ਇਸੇ ਵਾਸਤੇ ਸਾਹਿਬ ਜੀ ਕਹਿੰਦੇ ਨੇ ਰੱਬ ਦੇ ਜਾਚਕ ਬਣ ਕੇ ਰਹਿਣਾ ਕਹਿੰਦੇ ਨੇ ਜਿਹੜੇ ਨੰਕਾਰ ਦੇ ਜਾਚਕ ਬਣੇ ਨੇ ਜਿਨ੍ਹਾਂ ਨੇ ਉਸ ਨੂੰ ਮੰਗਿਆ ਮੈਂ ਉਨ੍ਹਾਂ ਨੂੰ ਅੱਗੋਂ ਮੰਗ ਲੈਂਦਾ ਗੁਰਸਿੱਖਾਂ ਦੀ ਝੋਲੀ ਵਿਚ ਦਾਤ ਪਈ ਹੈ ਭਰਪੂਰ ਨੇ ਤੇ ਜਿਹੜੇ ਭਰਪੂਰ ਨੇ ਮੈਂ ਉਨ੍ਹਾਂ ਦੇ ਕੋਲ ਬੈਠਾ ਉਨ੍ਹਾਂ ਦੀ ਚਰਨ ਧੂੜ ਮੰਗਾ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇਕ ਮਨ ਅਲਖ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ ਇਹ ਧੂੜ ਸੌਖੀ ਨਹੀਂ ਮਿਲਦੀ ਐਵੇਂ ਨਹੀਂ ਮਿਲ ਜਾਂਦੀ ਨੰਕਾਰ ਦੀ ਮਿਹਰ ਹੋਵੇ ਤੇ ਤਾਂ ਧੂੜ ਮਿਲਦੀ ਹੈ ਗੁਰੂ ਦੀ ਧੂੜ ਨਾਲ ਸਿੱਖਾਂ ਦੀ ਧੂੜ ਨਾਲ ਕੀ ਮਿਲਦਾ ਗੁਰ ਇਤਿਹਾਸ ਦੇ ਕੁਛ ਪੰਨੇ ਤੁਹਾਡੇ ਸਾਹਮਣੇ ਰੱਖਾਂ ਪੀਰ ਬੁੱਧੂ ਸ਼ਾਹ ਦੇ ਰਖਵਾਏ ਹੋਏ 400 ਪਠਾਨ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਗਦਾਰੀ ਕਰਕੇ ਚਲੇ ਗਏ ਤੇ ਬੜੇ ਔਖੇ ਵੇਲੇ ਸਾਥ ਉਨ੍ਹਾਂ ਛੱਡੇ ਆ ਜਦੋਂ ਕਿ ਪਹਾੜੀ ਰਾਜੇ ਹਮਲਾ ਕਰਕੇ ਆ ਰਹੇ ਸਨ ਇਨ੍ਹਾਂ ਨੇ ਉਨ੍ਹਾਂ ਨਾਲ ਤੈਅ ਕਰ ਲਿਆ ਕਿ ਗੁਰੂ ਕੇ ਡੇਰੇ ਦੀ ਲੁੱਟ ਸਾਰੀ ਸਾਨੂੰ ਦੇ ਦੇਣੀ ਅਸੀਂ ਤੁਹਾਡੇ ਨਾਲ ਔਰ ਇਹ ਸੰਧੀ ਹੋ ਗਈ ਪਰ ਕਾਲੇ ਖਾਂ 100 ਸਿਪਾਹੀਆਂ ਸਮੇਤ ਰਹਿ ਪਿਆ ਪਰ ਉਧਰ ਤੇ ਫੌਜਾਂ ਦਾ ਕਟਕ ਆ ਰਿਹਾ ਇਸ ਵੇਲੇ ਪੀਰ ਬੁੱਧੂ ਸ਼ਾਹ ਨੂੰ ਜਾ ਕੇ ਦੱਸਿਆ ਕਿਸੇ ਨੇ ਪਠਾਨ ਗਦਾਰੀ ਕਰ ਗਏ ਤੇ ਜੰਗ ਸਿਰ ਤੇ ਆ ਗਈ 700 ਮੁਰੀਦ ਇਸ ਨੇ ਆਪਣਾ ਨਾਲ ਲਿਆ ਇਹ ਪੁਗਾਣੀ ਦਾ ਯੁੱਧ ਜਿਹੜਾ ਇਹਨੂੰ ਧਿਆਨ ਨਾਲ ਪੜੋਗੇ ਨਾ ਇਹ ਧਰਤੀ ਐਸੀ ਹੈ ਜਿਸ ਥਾਂ ਤੇ ਸ਼ੌਕ ਨਾਲ ਲੋਕੀ ਸਾਂਝਾ ਖੂਨ ਰੋੜਨ ਵਾਸਤੇ ਗਏ ਨੇ ਇੱਕ ਵਿਦਵਾਨ ਦਾ ਕਥਨ ਹੈ ਕਿ ਜਲਿਆਂ ਵਾਲੇ ਬਾਗ ਵਿਚ ਵੀ ਸਾਂਝਾ ਖੂਨ ਰੁੜਿਆ ਲੇਕਿਨ ਉਹ ਕਹਿੰਦੇ ਨੇ ਉੱਥੇ ਰੋੜਨ ਨਹੀਂ ਸਨ ਗਏ ਨਹੀਂ ਸੀ ਪਤਾ ਉੱਥੇ ਕੀ ਹੋਣਾ ਅਵੀ ਸ਼ਹੀਦ ਹੋ ਗਏ ਦੋ ਪੁੱਤਰ ਸ਼ਹੀਦ ਕਰਾ ਕੇ ਭਰਾ ਸ਼ਹੀਦ ਕਰਵਾ ਕੇ ਮੱਥੇ ਵੱਟ ਨਹੀਂ ਪਾਏ ਅੰਮ੍ਰਿਤ ਵੇਲਾ ਹੋਇਆ ਜੰਗ ਪਹਿਲੇ ਦਿਨ ਜਿੱਤੀ ਗਈ ਸੀ ਦੂਸਰੇ ਦਿਨ ਅੰਮ੍ਰਿਤ ਵੇਲੇ ਗੁਰੂ ਕਲਗੀਧਰ ਜੀ ਨੇ ਇਸ਼ਨਾਨ ਕੀਤਾ ਕੇਸ ਹਰੇ ਕਰ ਰਹੇ ਨੇ ਉਹ ਨੂਰਾਨੀ ਚਿਹਰਾ
ਇੱਕ ਸੂਰਜ ਅਰਸ਼ਾਂ ਵਿੱਚੋਂ ਚੜ੍ਹਿਆ ਪਰ ਇੱਕ ਗੁਰੂ ਸੂਰਜ ਸਾਹਮਣੇ ਬੈਠੇ ਹੋਏ। ਉਹ ਸੂਰਜ ਦੀਆਂ ਕਿਰਨਾਂ ਇਸ ਦਿਲਾਂ ਨੂੰ ਨੂਰ ਕਰਨ ਵਾਲੇ ਸੂਰਜ ਦੇ ਸਾਹਮਣੇ ਆਈਆਂ। ਇਨ੍ਹਾਂ ਸੁੰਦਰ ਕੇਸਾਂ ਵਿੱਚੋਂ ਮੋਤੀ ਬਣ ਬਣ ਕੇ ਪਾਣੀ ਥੱਲੇ ਡਿੱਗਣਾ ਸ਼ੁਰੂ ਹੋਇਆ। ਇਸ ਸਮੇਂ ਤੇ ਪੀਰ ਬੁੱਧੂ ਸ਼ਾਹ ਆਸਲ ਹੋਤਾ ਨਮਸਕਾਰ ਕੀਤੀ। ਸਾਹਿਬ ਕਹਿੰਦੇ ਨੇ, ਪੀਰ ਜੀ ਅਫਸੋਸ ਹੈ, ਤੁਹਾਡੇ ਬੱਚੇ ਸ਼ਹੀਦ ਹੋ ਗਏ। ਕਹਿਣ ਲੱਗਾ, ਅਫਸੋਸ ਕਾਹਦਾ, ਸਫਲ ਹੋ ਗਿਆ। ਉਹ ਤੇ ਸਫਲ ਹੋਏ ਨੇ, ਪ੍ਰਵਾਨ ਹੋਏ ਨੇ, ਮੈਨੂੰ ਕੋਈ ਅਫਸੋਸ ਨਹੀਂ। ਧੰਨ ਭਾਗ ਨੇ ਕਿ ਮੈਂ ਕਸਵੱਟੀ ਤੇ ਪੂਰਾ ਉਤਰੇ ਹਾਂ। ਸਾਹਿਬਾਂ ਨੇ ਦਸਤਾਰਾ ਦੇ ਦਿੱਤਾ, ਇੱਕ ਪੁਸ਼ਾਕਾ ਦੇ ਦਿੱਤਾ, ਇੱਕ ਕਟਾਰ ਦੇ ਦਿੱਤੀ, ਹੁਕਮਨਾਮਾ ਦੇ ਦਿੱਤਾ। ਇਹ ਜਦੋਂ ਦਿੱਤਾ ਸਭ ਕੁਛ, ਕਹਿੰਦੇ ਨੇ, ਕਹਿਣ ਲੱਗੇ ਕੁਛ ਹੋਰ, ਕਹਿਣ ਲੱਗਾ ਇੱਕ ਦਾਤ ਮੈਂ ਆਪ ਮੰਗ ਕੇ ਲੈਣੀ। ਤੁਹਾਡਾ ਕੰਘਾ ਜਿਸ ਵਿੱਚ ਕੁਝ ਕੇਸ ਨੇ, ਇਸੇ ਤਰ੍ਹਾਂ ਹੀ ਇਹ ਬਖਸ਼ਿਸ਼ ਕਰ ਦਿਓ। ਭਾਈ ਨੰਦ ਲਾਲ ਨੂੰ ਪਤਾ ਹੈ ਕਿ ਗੁਰੂ ਪਾਤਸ਼ਾਹ ਦੇ ਕੇਸ ਕੀ ਕੀਮਤ ਰੱਖਦੇ ਨੇ। ਉਹ ਕਹਿੰਦੇ ਨੇ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਹੇ ਯਾਰੇ ਮਾਂ। ਕੇਸਾਂ ਵਾਲਾ ਕੰਘਾ ਲੈ ਲਿਆ ਤੇ ਕਹਿਣ ਲੱਗਾ ਨਸੀਰਾਂ ਵਾਸਤੇ ਵੀ ਕੁਛ ਲੈ ਜਾਵਾਂ, ਕੀ ਚਾਹੀਦਾ ਦੱਸੋ। ਕਹਿਣ ਲੱਗਾ, ਹੁਣ ਚਾਹੀਦੀ ਹੈ ਤੁਹਾਡੀ ਚਰਨ ਧੂੜ, ਜਿੱਥੇ ਚਰਨ ਟਿਕਾਏ ਨੇ ਇੱਥੋਂ ਧੂੜ ਲੈ ਲੈਂਦੀ। ਉਹਨੂੰ ਸਬਰ ਤਾਂ ਆਵੇਗਾ, ਪੁੱਤਰਾਂ ਦੀ ਸ਼ਹੀਦੀ ਸੁਣੀ ਕਿਤੇ ਘਬਰਾ ਨਾ ਜਾਏ। ਉਸ ਦੇ ਮਸਤਕ ਤੇ ਧੂੜ ਲਾਵਾਂਗਾ, ਸਬਰ ਆਵੇਗਾ। ਕਹਿੰਦੇ ਨੇ ਐਸਾ ਹੀ ਹੋਇਆ, ਚਰਨ ਧੂੜ ਲਈ। ਜਦੋਂ ਪੁੱਛਿਆ ਨਸੀਰਾਂ ਨੇ ਘਰ ਜਾਂਦਿਆਂ, ਮੇਰੇ ਬੱਚੇ, ਕਹਿਣ ਲੱਗੇ ਆ ਵਿਖਾਵਾਂ। ਚਰਨ ਧੂੜ ਮਸਤਕ ਤੇ ਲਗਾਈ ਤੇ ਕਹਿਣ ਲੱਗੀ, ਨੰਕਾਰ ਤੇਰੀ ਰਜ਼ਾ ਵਿਚ ਮੈਂ ਰਾਜੀ, ਬੜੇ ਚੰਗੇ ਟਿਕਾਣੇ ਪਹੁੰਚੇ। ਉਸ ਥਾਂ ਤੇ ਜਾ ਪਹੁੰਚੇ ਜਿੱਥੇ ਵੱਡੇ ਵੱਡੇ ਮਹਾਂਪੁਰਸ਼ ਬੜੀ ਕਰਨੀ ਨਾਲ, ਕਮਾਈ ਨਾਲ ਜਾ ਕੇ ਪਹੁੰਚਦੇ ਨੇ। ਗੁਰੂ ਦੀ ਚਰਨ ਧੂੜ ਵਿਚ ਇਹ ਬਰਕਤ ਹੈ, ਸਿੱਖਾਂ ਦੀ ਚਰਨ ਧੂੜ ਵਿਚ ਕੀ ਹੈ? ਭਾਈ ਨੰਦ ਲਾਲ ਜੀ ਕਹਿੰਦੇ ਨੇ, ਮੁਸ਼ਤੇ ਖਾਕੇ ਦਰ ਗਏ ਓ ਕੀਮੀਆਂ ਘਰ ਮੇਂ ਕੁਨਦ, ਹਰ ਗਦਾਰਾ ਬਾਦਸ਼ਾਹੇ ਹਫਤੋ ਕਿਸ਼ਵਰ ਮੇਂ ਕੁਨਦ। ਹੇ ਪਾਤਸ਼ਾਹ, ਜਿੱਥੋਂ ਤੁਹਾਡੇ ਸਿੱਖ ਲੰਘਦੇ ਨੇ ਤੁਹਾਡੇ ਦਰ ਨੂੰ, ਉਸ ਥਾਂ ਦੀ ਚਰਨ ਧੂੜ ਮਿਲ ਜਾਏ, ਇੱਕ ਮੁੱਠ ਖਾਕ ਦੀ ਮਿਲ ਜਾਏ ਤੇ ਮੈਂ ਸਮਝਦਾ ਸੱਤਾਂ ਵਲੈਤਾਂ ਦੀ ਬਾਦਸ਼ਾਹੀ ਮਿਲ ਗਈ। ਇਸ ਚਰਨ ਧੂੜ ਵਿਚ ਇੰਨੀ ਬਰਕਤ ਹੈ। ਪਰ ਜਿਸ ਸਿੱਖ ਦੀ ਚਰਨ ਧੂੜ ਦੀ ਗੱਲ ਕੀਤੀ, ਉਹ ਸਿੱਖ ਕੈਸਾ ਚਾਹੀਦਾ ਹੈ? ਗੌੜੀ ਰਾਗ ਵਿਚ ਧੰਨ ਗੁਰੂ ਰਾਮਦਾਸ ਦੀ ਉਚਾਰਨ ਕੀਤੀ ਹੋਈ ਵਾਰ ਹੈ, ਗੌੜੀ ਕੀ ਵਾਰ ਮਹਿਲਾ ਚੌਥਾ। ਉਸ ਵਿਚ ਇਕ ਸਲੋਕ ਵਿਚ ਸਿੱਖ ਦਾ ਕਰੈਕਟਰ, ਸਿੱਖ ਦਾ ਨਿਤ ਕਰਮ ਸਾਹਿਬਾਂ ਨੇ ਲਿਖਿਆ। ਕਹਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕਾ ਉਠ ਹਰ ਨਾਮ ਤੇ ਆਵਾ। ਜੋ ਗੁਰੂ ਦਾ, ਸਤਿਗੁਰੂ ਦਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ, ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ, ਕਹਿਣ ਨਾਲ ਤੇ ਗੱਲ ਨਹੀਂ ਨਾ ਬਣ ਗਈ, ਉਹ ਕਰੇ ਕੀ? ਕਹਿੰਦੇ ਨੇ, ਸਵੇਰੇ ਉੱਠੇ ਤੇ ਉੱਠ ਕੇ ਹਰੀ ਦਾ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਸਵੇਰੇ ਉੱਠ ਕੇ ਉਦਮ ਨਾਲ ਉੱਠੇ, ਪ੍ਰਭਾਤ ਵੇਲੇ ਉੱਠੇ, ਕਹਿੰਦੇ ਨੇ ਇਸ਼ਨਾਨ ਕਰੇ। ਪਹਿਲਾਂ ਤਨ ਦਾ ਇੱਕ ਇਸ਼ਨਾਨ ਹੋ ਗਿਆ, ਫਿਰ ਅੰਮ੍ਰਿਤ ਦੇ ਸਰੋਵਰ ਵਿਚ ਵੀ ਇਸ਼ਨਾਨ ਕਰਨ। ਕੋਈ ਸੱਜਣਾ ਦਾ ਇਹ ਕਿੰਤੂ ਹੈ ਕਿ ਸਿੱਖ ਅੰਮ੍ਰਿਤ ਵੇਲੇ ਬੈਠਾ ਹੋਇਆ, ਜਿਹੜਾ ਦੂਰ ਬੈਠਾ, ਕਿਵੇਂ ਅੰਮ੍ਰਿਤਸਰ ਜਾ ਕੇ ਨਹਾ ਕੇ ਆਵੇ? ਪਹਿਲੀ ਗੱਲ ਤੇ ਇਹ ਸਮਝ ਲੈਣੀ ਕਿ ਉਸ ਅੰਮ੍ਰਿਤਸਰ ਦੀ ਵੀ ਬਹੁਤ ਵੱਡੀ ਮਹਾਨਤਾ। ਸਿੱਖੀ ਤੇ ਅੰਮ੍ਰਿਤਸਰ ਆਪਸ ਵਿਚ ਟੁੱਟ ਨਹੀਂ ਸਕਦੇ, ਜੇ ਟੁੱਟ ਗਏ ਤੇ ਆਪਣੀ ਜਥੇਬੰਦੀ ਤੋਂ ਦੂਰ ਹੋ ਜਾਵਾਂਗੇ। ਉਸ ਅੰਮ੍ਰਿਤਸਰ ਦਾ ਨਾਂ ਨਿਤ ਅਰਦਾਸ ਵਿਚ ਲੈਂਦੇ ਹਾਂ ਕਿ ਸਿੱਖਾਂ ਨੂੰ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੀ ਦਾਤ ਬਖਸ਼ੋ ਪਾਤਸ਼ਾਹ। ਬਹੁਤ ਮਹਾਨਤਾ ਹੈ ਉਸ ਪਾਵਨ ਅਸਥਾਨ ਦੀ। ਸਿੱਖਾਂ ਨੇ ਆਪਣਾ ਖੂਨ ਰੋੜ ਕੇ ਵੀ ਉਸ ਥਾਂ ਦੀ ਪਵਿੱਤਰਤਾ ਕਾਇਮ ਰੱਖੀ। ਬਹੁਤ ਮਹਾਨਤਾ ਹੈ ਉਸ ਸਥਾਨ ਦੀ। ਬਾਬਾ ਬੁੱਢਾ ਜੀ ਨੇ ਉੱਥੇ ਬੈਠ ਕੇ ਸੇਵਾ ਕਰਵਾਈ, ਗੁਰੂ ਅਰਜਨ ਦੇਵ ਖੁਦ ਉੱਥੇ ਬੈਠ ਕੇ ਕੀਰਤਨ ਕਰਦੇ ਰਹੇ। ਉਸ ਪਾਵਨ ਅਸਥਾਨ ਤੇ ਜੋ ਜੋ ਹੋਇਆ ਇਤਿਹਾਸ ਪੜ੍ਹੀਏ, ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਅੰਮ੍ਰਿਤਸਰ ਨਾਲ ਜੁੜਿਆ ਪਏ। ਜਦੋਂ ਅਹਿਮਦ ਸ਼ਾਹ ਅਬਦਾਲੀ ਹਰਿਮੰਦਰ ਸਾਹਿਬ ਦੀਆਂ ਨੀਹਾਂ ਚ ਬਰੂਦ ਭਰ ਕੇ ਉਡਾਉਣ ਲੱਗਾ ਤੇ ਇੱਕ ਗੱਲ ਉਹਨੇ ਕਹੀ, ਕਹਿਣ ਲੱਗਾ ਮੈਂ ਇਹ ਸਿੱਖਾਂ ਦੇ ਜੀਵਨ ਦੇ ਸੋਮੇ ਨੂੰ ਬੰਦ ਕਰ ਦਿਆਂਗਾ। ਉਹਨੂੰ ਕੌਣ ਸਮਝਾਵੇ?
ਕਿ ਰਾਜਿਆਂ ਦੀਆਂ ਰੱਖੀਆਂ ਨੀਹਾਂ ਤੇ ਫਕੀਰ ਉਖਾੜ ਕੇ ਸੁੱਟ ਦਿੰਦੇ ਨੇ, ਪਰ ਫਕੀਰਾਂ ਦੀਆਂ ਨੀਹਾਂ ਰਾਜਿਆਂ ਕੋਲੋਂ ਕਦੀ ਨਹੀਂ ਉਦੇੜੀਆਂ ਗਈਆਂ। ਇਸ ਮੰਦਰ ਦੀ ਨੀਂਹ ਰਖਾਉਣ ਵਾਲੇ ਧੰਨ ਗੁਰੂ ਅਰਜਨ ਦੇਵ ਤੇ ਰੱਖਣ ਵਾਲਾ ਮੀਆਂ ਮੀਰ ਇੱਕ ਮੁਸਲਮਾਨ ਕੋਲੋਂ ਤੇ ਰਖਾ ਦਿੱਤੀ। ਅੰਮ੍ਰਿਤਸਰ ਦਾ ਨਾਂ ਲੈਂਦਿਆਂ ਹੀ ਸਾਡਾ ਮਨ ਸਾਂਝੀ ਵਾਲਤਾ ਨਾਲ ਭਰ ਜਾਂਦਾ ਹੈ। ਜਿਸ ਧਰਮ ਮੰਦਰ ਦੀ ਨੀਂਹ ਇੱਕ ਦੂਸਰੇ ਮਜ਼ਹਬ ਵਾਲੇ ਬੰਦੇ ਕੋਲੋਂ ਰਖਾਈ ਹੋਵੇ, ਮੈਂ ਸਮਝਦਾ ਉਸ ਧਰਮ ਨੂੰ ਮੰਨਣ ਵਾਲੇ ਦੇ ਮਨ ਚ ਨਫ਼ਰਤ ਹੋ ਹੀ ਨਹੀਂ ਸਕਦੀ। ਉਹ ਤੇ ਸਾਰਿਆਂ ਦਾ ਸਾਂਝਾ ਹੋਵੇਗਾ, ਉਹ ਸਾਰਿਆਂ ਨੂੰ ਆਪਣੇ ਹਿਰਦੇ ਵਿਚ ਥਾਂ ਦੇ ਸਕੇਗਾ। ਉਥੇ ਦਾ ਇਸ਼ਨਾਨ ਬਹੁਤ ਵੱਡੀ ਮਹਾਨਤਾ ਰੱਖਦਾ। ਹਾਂ, ਪਰ ਜਿਹੜਾ ਦੂਰ ਬੈਠਾ ਉਹਦੇ ਲਈ ਵੀ ਪ੍ਰਬੰਧ ਕੀਤਾ। ਅਰਦਾਸ ਵਿਚ ਨਿੱਤ ਇਕ ਸ਼ਬਦ ਕਹਿੰਦੇ ਹੋ ਕਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ। ਤੁਸੀਂ ਇੱਥੇ ਬੈਠੇ ਹੀ ਧਿਆਨ ਨਾਲ ਅੰਮ੍ਰਿਤਸਰ ਦਾ ਇਸ਼ਨਾਨ ਕਰਦੇ ਹੋ, ਧਿਆਨ ਨਾਲ ਹੀ ਹੇਮਕੁੰਡ ਸਾਹਿਬ ਦਾ ਇਸ਼ਨਾਨ ਕਰਦੇ ਹੋ, ਧਿਆਨ ਨਾਲ ਹੀ ਹਜ਼ੂਰ ਸਾਹਿਬ ਦਾ ਇਸ਼ਨਾਨ ਕਰਦੇ ਹੋ। ਮੈਂ ਸਮਝਦਾ ਸਰੀਰਕ ਇਸ਼ਨਾਨ ਨਾਲੋਂ ਧਿਆਨ ਦਾ ਇਸ਼ਨਾਨ ਬਹੁਤ ਵੱਡਾ ਇਸ਼ਨਾਨ ਹੈ। ਸਾਹਿਬਾਂ ਕਿੰਨਾ ਸੁੰਦਰ ਕਿਹਾ ਮਨ ਮੈਂ

ਪਰ ਕੁਛ ਪੰਕਤੀਆਂ ਤੁਹਾਡੇ ਸਾਹਮਣੇ ਕਹਾਂ ਤਾਂ ਕਿ ਗੱਲ ਬਿਲਕੁਲ ਸਪਸ਼ਟ ਹੋ ਜਾਏ। ਆਪਣੀਆਂ ਦਲੀਲਾਂ ਨਹੀਂ ਮੈਂ ਦੇ ਰਿਹਾ, ਬਾਣੀ ਦਾ ਵਿਚਾਰ ਤੁਹਾਡੇ ਸਾਹਮਣੇ ਰੱਖ ਰਿਹਾ। ਅੰਮ੍ਰਿਤ ਸਰ ਸਤ ਗੁਰ ਸਤ ਵਾਦੇ ਜਿਤ ਨਾਤਾ ਕੌਆ ਹੰਸ ਹੋਏ। ਅੰਮ੍ਰਿਤਸਰ ਕੀ ਹੈ? ਸਤਿਗੁਰੂ। ਜੇ ਸਤਿਗੁਰੂ ਉਥੇ ਨਾ ਬੈਠਦੇ ਤੇ ਅੰਮ੍ਰਿਤਸਰ ਕਿੱਥੋਂ ਬਣ ਜਾਂਦਾ? ਅੰਮ੍ਰਿਤਸਰ ਤਾਂ ਬਣਿਆ ਕਿ ਗੁਰੂ ਉਥੇ ਜਾ ਕੇ ਬੈਠੇ ਨੇ। ਇਹਦਾ ਮਤਲਬ ਗੁਰੂ ਦੇ ਵਿੱਚੋਂ ਹੀ ਅੰਮ੍ਰਿਤਸਰ ਨਿਕਲਦਾ। ਕਿਸੇ ਥਾਂ ਦੀ ਹੋਰ ਵੱਖਰੀ ਮਹਾਨਤਾ ਨਹੀਂ। ਗੁਰੂ ਜਿਸ ਥਾਂ ਤੇ ਬੈਠਣ ਉਹ ਥਾਂ ਸੁਹਾਵਣਾ ਹੋ ਜਾਂਦਾ। ਅੰਮ੍ਰਿਤਸਰ ਸਤਿਗੁਰ ਸਤ ਵਾਦੇ ਜਿਤ ਨਾਤਾ ਕੌਆ ਹੰਸ ਹੋਏ। ਗੁਰੂ ਸਤਵਾਦੀ ਹੈ ਤੇ ਅੰਮ੍ਰਿਤ ਦਾ ਸਰੋਵਰ ਹੈ। ਇਸ ਵਿਚ ਇਸ਼ਨਾਨ ਕੀਤੀਆਂ ਕਾਂ ਵਰਗੇ ਮਨ ਹੰਸ ਬਣ ਜਾਂਦੇ ਨੇ। ਇੱਕ ਤੇ ਸਾਖੀ ਵੀ ਹੈ ਨਾ, ਉਥੇ ਕਾਂ ਨਾਤੇ ਤੇ ਹੰਸ ਬਣ ਕੇ ਉੱਡਦੇ ਜਾਣ। ਦੂਸਰਾ ਇਹ ਵੀ ਪ੍ਰਭਾਵ ਲੈਣਾ ਕਿ ਸੰਗਤ ਵਿਚ ਕਾਵਾਂ ਵਰਗੇ ਬੰਦੇ ਆਉਂਦੇ ਨੇ ਜਿਨ੍ਹਾਂ ਦੀ ਦ੍ਰਿਸ਼ਟੀ ਹੈ ਕਿ ਵਿਸ਼ਟਾ ਤੇ ਹੀ ਡਿੱਗਣਾ, ਪਰ ਜਦੋਂ ਸੰਗਤ ਵਿਚ ਬੈਠਦੇ ਨੇ, ਬਾਣੀ ਪੜ੍ਹਦੇ ਨੇ, ਸਤਸੰਗ ਕਰਦੇ ਨੇ, ਮਨ ਨੂੰ ਚੋਟਾਂ ਵੱਜਦੀਆਂ ਨੇ, ਫਿਰ ਹੰਸ ਵਰਗੇ ਬਣ ਕੇ ਚਲੇ ਜਾਂਦੇ ਨੇ। ਇਹ ਜੀਵਨ ਵਿਚ ਤਬਦੀਲੀ ਆਉਂਦੀ ਏ, ਘਟਨਾ ਘਟਦੀ ਹੈ। ਕੀ ਕਰਨਾ ਸਿੱਖ ਨੇ? ਜੇ ਤੇ ਅੰਮ੍ਰਿਤਸਰ ਦੇ ਨੇੜੇ ਆ ਨਾ ਤੇ ਜ਼ਰੂਰ ਉਥੇ ਇਸ਼ਨਾਨ ਕਰੇ, ਭਾਗਾਂ ਤੋਂ ਬਗੈਰ ਨਹੀਂ ਮਿਲਦਾ। ਤੇ ਜੇ ਦੂਰ ਬੈਠਾ ਹੋਇਆ ਫਿਰ ਧਿਆਨ ਧਰੇ ਅੰਮ੍ਰਿਤਸਰ ਦਾ, ਫਿਰ ਆਵੇ ਸਾਧ ਸੰਗਤ ਵਿਚ, ਗੁਰੂ ਦੀ ਬਾਣੀ ਪੜੇ, ਨਿਤ ਨੇਮ ਕਰੇ, ਉਹਦਾ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਹੋ ਗਿਆ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਗੁਰੂ ਦੇ ਉਪਦੇਸ਼ ਰਾਹੀਂ ਪ੍ਰਮਾਤਮਾ ਦਾ ਨਾਮ ਜਪੇ, ਕਿਲ ਵਿਖ ਪਾਪ ਸਾਰੇ ਕੀਤੇ ਹੋਏ ਪਾਪ ਉਹਦੇ ਉਤਰ ਜਾਂਦੇ ਨੇ, ਸਾਰੇ ਦੋਖ ਲੈ ਜਾਂਦੇ ਨੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇੱਕ ਪੰਕਤੀ ਚ ਸਾਹਿਬ ਕਹਿੰਦੇ ਨੇ ਕਿ ਚੌਥੇ ਪੈਰ ਤੇ ਨਾਮ ਜਪ ਲਿਆ ਤੇ ਸਾਰੀ ਦਿਹਾੜੀ ਕੀ ਕਰੀਏ। ਸੱਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ, ਬਾਣੀ ਦੇ ਵਿਦਵਾਨਾਂ ਪਾਸ ਬਈਏ, ਬਾਕੀ ਸਮਾਂ ਵੀ ਰੱਬ ਦੀ ਯਾਦ ਵਿਚ, ਸਾਡਾ ਧੰਦਾ ਵੀ ਧਰਮ ਬਣੇ। ਉਥੇ ਪਾਪ ਪੁੰਨ ਵਿਚਾਰੀਏ ਕੂੜੇ ਘਟੇ ਰਾਸ, ਫਿਰ ਦਿਹਾੜੀ ਵੀ ਫਿਰਦਾ ਤੁਰਦਾ ਬਾਣੀ ਪੜਦਾ ਰਹਿ। ਪੁਰਾਤਨ ਕੁਛ ਨਾਮ ਵਿਆਸੀ ਗੁਰਮੁਖ ਗੁਰਸਿੱਖ ਮਿਲੇ ਨੇ, ਉਨ੍ਹਾਂ ਦੀ ਸੰਗਤ ਵਿਚ ਥੋੜਾ ਥੋੜਾ ਟਾਈਮ ਮਿਲਿਆ ਤੇ ਮੈਂ ਹੈਰਾਨ ਹੋਇਆ। ਸੁੱਤੇ ਸਿੱਧੀ ਉਹ ਬਾਣੀ ਦੀਆਂ ਪੰਕਤੀਆਂ ਪੜੀ ਜਾਂਦੇ ਨੇ ਹਰ ਕੰਮ ਵਿਚ। ਖਾਣ ਲੱਗਿਆਂ ਵੀ ਮੂੰਹ ਨਿਕਲ ਜਾਣਾ ਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਸਿੱਖ ਠਾਕਰ ਕੋ ਰਾਖ ਮਨ ਮਾਏ। ਹਰ ਥਾਂ ਤੇ ਬਾਣੀ ਦੀਆਂ ਪੰਕਤੀਆਂ ਉਨ੍ਹਾਂ ਨੂੰ ਯਾਦ ਨੇ ਔਰ ਬੋਲੀ ਜਾ ਰਹੇ ਨੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਫਿਰ ਗੁਰਬਾਣੀ ਗਾਵੈ ਕੀਰਤਨ ਕਰੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਫਿਰ ਬੈਠਦਿਆਂ ਉੱਠਦਿਆਂ ਕੰਮ ਧੰਦਾ ਕਰਦਿਆਂ ਪ੍ਰਭੂ ਦਾ ਨਾਮ ਤੇ ਆਉਂਦਾ ਰਹੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਜੋ ਸਵਾਸਾਂ ਨਾਲ ਤੇ ਗਰਾਸਾਂ ਨਾਲ, ਕਿਤਨਾ ਸੁੰਦਰ ਖਿਆਲ ਦਿੱਤਾ। ਕਹਿੰਦੇ ਨੇ ਸਵਾਸ ਲੈਂਦਿਆਂ ਵੀ ਉਹਨੂੰ ਯਾਦ ਕਰੋ। ਇੱਕ ਸਵਾਸ ਜਿਹੜਾ ਆ ਰਿਹਾ ਬਾਹਰ ਜਾ ਰਿਹਾ, ਕੋਈ ਜ਼ਰੂਰੀ ਤੇ ਨਹੀਂ ਅੰਦਰ ਆਵੇਗਾ, ਕੋਈ ਭਰੋਸਾ ਨਹੀਂ। ਇਸੇ ਲਈ ਕਿਹਾ ਸਾਸ ਸਾਸ ਸਿਮਰੋ ਗੋਬਿੰਦ। ਜਿਹੜਾ ਸਵਾਸ ਸਵਾਸ ਨਾਲ ਤੇ ਖਾਂਦਿਆਂ ਗਰਾਸਾਂ ਨਾਲ ਵੀ ਉਸ ਨੰਕਾਰ ਦਾ ਧਿਆਨ ਰੱਖਦਾ, ਉਹ ਗੁਰਸਿੱਖ ਗੁਰੂ ਦੇ ਮਨ ਨੂੰ ਪਿਆਰਾ ਲੱਗਦਾ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਿਸ ਸਿੱਖ ਤੇ ਗੁਰੂ ਦਿਆਲ ਹੁੰਦਾ, ਮੇਰਾ ਸਵਾਮੀ ਨੰਕਾਰ ਦਿਆਲ ਹੁੰਦਾ, ਗੁਰੂ ਉਪਦੇਸ਼ ਉਸ ਨੂੰ ਦਿੰਦਾ ਅਧਿਕਾਰੀ ਨੂੰ। ਭਸਮਾਸਰ ਨੂੰ ਸ਼ਿਵਜੀ ਕੜਾ ਦੇ ਬੈਠੇ ਸਨ, ਉਹ ਕਹਿਣ ਲੱਗਾ ਸ਼ਿਵ ਜੀ ਨੂੰ ਹੀ ਭਸਮ ਕਰਕੇ ਵੇਖਾਂ ਪਹਿਲੋਂ ਹੁੰਦਾ ਕਿ ਨਹੀਂ ਹੁੰਦਾ, ਹੱਦ ਹੋ ਗਈ। ਜਿਸ ਨੇ ਬਖਸ਼ਿਸ਼ ਦਿੱਤੀ ਉਹਦਾ ਹੀ ਬੁਰਾ। ਗੁਰੂ ਵੇਖਦੇ ਨੇ ਉਪਦੇਸ਼ ਲੈਣ ਦੇ ਯੋਗ ਵੀ ਹੈ ਕਿ ਨਹੀਂ। ਭਾਈ ਲਹਿਣੇ ਨੂੰ 7 ਸਾਲ ਸੇਵਾ ਕਰਨ ਤੋਂ ਬਾਅਦ ਦਾਤ ਮਿਲੀ। ਗੁਰੂ ਵੇਖਦੇ ਨੇ, ਗੁਰੂ ਚੰਗੀ ਤਰ੍ਹਾਂ ਪ੍ਰੀਖਿਆ ਕਰਦੇ ਨੇ ਪੂਰਾ ਉਤਰਦਾ ਕਿ ਨਹੀਂ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਕਿੰਨਾ ਦੀ ਧੂੜ ਮੱਥੇ ਨੂੰ ਲਾਉਣ ਲਈ ਕਿਹਾ? ਕਹਿੰਦੇ ਨੇ ਜੋ ਆਪ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਂਦੇ ਨੇ। ਐਸੇ ਗੁਰਸਿੱਖਾਂ ਦੀ ਧੂੜ ਸਾਹਿਬ ਕਹਿੰਦੇ ਨੇ ਮਿਲੇ। ਪੌੜੀ ਦੇ ਅਰ ਸਰਵਣ ਕਰੋ, ਸਮਾਪਤੀ ਕਰੀਏ। ਤੱਦਾ ਧੂੜ ਪਮੀਤ ਤੇਰੇ ਜਨੂਆ, ਤਨ ਤੇਊ ਜੇ ਰੁਚ ਐ ਮਨੂਆ। ਤੱਦਾ ਅੱਖਰ ਇੱਕ ਪ੍ਰੇਰਣਾ ਦੇ ਰਿਹਾ। ਕਹਿੰਦੇ ਨੇ ਇਹ ਤੱਦਾ ਸਾਨੂੰ ਕਹਿ ਰਿਹਾ, ਹੇ ਨੰਕਾਰ, ਤੇਰੇ ਬੰਦਿਆਂ ਦੀ, ਤੇਰੇ ਭਗਤਾਂ ਦੀ, ਜਨਾਂ ਦੀ ਚਰਨ ਧੂੜ ਪਨੀਤ ਹੈ ਤੇ ਧਨ ਨੇ ਉਹ ਚਰਨ ਧੂੜ ਮੰਗਣ ਲਈ ਜਿਨ੍ਹਾਂ ਦੀ ਰੁਚੀ ਹੈ। ਤਨ ਨੀ ਬਾਸ਼ੈ ਸੁਰਗ ਨਿਆਸ਼ੈ, ਅਤ ਪ੍ਰੇ ਪ੍ਰੀਤ ਸਾਧ ਰਚ ਜਾ।

ਰਾਜਾ ਉਹਨਾਂ ਨੂੰ ਆਖੀਏ ਨਾ ਧਨ ਚਾਹੀਦਾ ਕਿ ਧੂੜ, ਉਹ ਕਹਿੰਦੇ ਨੇ ਧੂੜ ਚਾਹੀਦੀ। ਧੂੜ ਮਿਲ ਗਈ ਤੇ ਧਨ ਸਫਲ ਹੋ ਜਾਏਗਾ, ਤੋ ਚਰਨ ਧੂੜ ਨਾ ਮਿਲੀ ਤੇ ਧਨ ਦੁਖਦਾਈ ਹੋਵੇਗਾ। ਧਨ ਵੀ ਨਹੀਂ ਚਾਹੁੰਦੇ, ਸੁਰਗ ਵੀ ਨਹੀਂ ਚਾਹੁੰਦੇ, ਉਹ ਕੀ ਚਾਹੁੰਦੇ ਨੇ? ਕਹਿੰਦੇ ਨੇ ਗੁਰਮੁਖਾਂ ਦੀ ਚਰਨ ਧੂੜ ਨਾਲ ਉਹਨਾਂ ਨੂੰ ਬੜਾ ਪਿਆਰ ਬਣਿਆ। ਤੰਦੇ ਕਹਾਂ ਵਿਆਪੈ ਤਾਹੂੰ ਜੋ ਏਕ ਛਾੜਿਆ ਕਤੇ ਨਾ ਜਾਓ। ਉਹਨਾਂ ਤੇ ਧੰਦਾ ਕਿਵੇਂ ਜ਼ੋਰ ਪਾ ਸਕਦਾ ਜੋ ਇੱਕ ਨੂੰ ਛੱਡ ਕੇ ਦੂਸਰੇ ਪਾਸੇ ਜਾਂਦੇ ਹੀ ਨਹੀਂ। ਜੰਗ ਕਹੀਏ ਦਿਓ ਪ੍ਰਭ ਨਾਨ, ਜੰਗ ਕਹੀਏ ਦਿਓ ਪ੍ਰਭ ਨਾਮ, ਨਾਨਕ ਸਾਧ ਪੂਰਨ ਭਗਵਾਨ। ਸਮਾਪਤੀ ਇੱਥੇ ਇੱਕ ਬੇਨਤੀ ਕਰਕੇ, ਜਿਸ ਤੇ ਹਿਰਦੇ ਵਿਚ ਪ੍ਰਭੂ ਨੇ ਆਪਣਾ ਨਾਮ ਦੇ ਦਿੱਤਾ, ਕਹਿੰਦੇ ਨੇ ਜਿਹਨੂੰ ਮਿਲਿਆ ਰੱਬ ਯਾਦ ਆ, ਜਿਸ ਤੇ ਹਿਰਦੇ ਵਿਚ ਨਾਮ ਵਸਿਆ ਉਹ ਭਗਵਾਨ ਦਾ ਸਾਧੂ ਹੈ, ਉਹ ਹੈ ਅਸਲ ਸੰਤ। ਜਿਸ ਦੀ ਚਰਨ ਧੂੜ ਵੀ ਪਵਿੱਤਰ ਹੋਈ ਹੋਵੇ, ਖਾਕ ਨੂੰ ਜਿੱਥੇ ਪੈਰ ਲੱਗਣ ਉਹ ਖਾਕ ਹੀ ਪਵਿੱਤਰ ਹੋ ਜਾਵੇ। ਗੁਰਦੇਵ ਜੀ ਕਹਿੰਦੇ ਨੇ ਐਸੀ ਚਰਨ ਧੂੜ ਨਿਸਤਾਰਾ ਕਰਦੀ ਹੈ, ਜਦੋਂ ਚਰਨ ਧੂੜ ਮੱਥੇ ਨੂੰ ਲਾਈਏ ਹੰਕਾਰ ਮੁੱਕ ਜਾਂਦਾ, ਹਉਮੈ ਚਲੀ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ, ਫਿਰ ਨਾਮ ਦਾ ਵਾਸਾ ਹਿਰਦੇ ਵਿਚ ਟਿਕਦਾ। ਸਮਾਪਤੀ ਇੱਥੇ ਭੁੱਲਾਂ ਦੀ ਖਿਮਾ। ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ ਚ ਧਾਰਨ ਕਰਨਾ।

इनन की प्रतपाल करे नित, दीनन की प्रतपाल करे नित।

ਪੁਕਾਰ ਤੇ ਤਰਲਿਆਂ ਤੋਂ ਬਿਨਾਂ ਹੋਰ ਪੱਲੇ ਕੀ ਪੈਂਦਾ। ਮਾਲਕ ਤੋਂ ਵਿਛੜਿਆਂ ਦੇ ਪੱਲੇ ਹੋਰ ਕੁਛ ਨਹੀਂ, ਕੂਕ ਪੁਕਾਰ ਪਰੇਸ਼ਾਨੀ ਦੇ ਤਰਲਿਆਂ ਤੋਂ ਬਿਨਾਂ ਹੋਰ ਕੁਛ ਨਹੀਂ। ਤੇ ਇਹ ਕੋਈ ਬੰਦਾ ਕਵੇ ਕਿ ਧੁਰੋਂ ਡਿੱਗੀ ਹੋਈ ਆਫ਼ਤ ਹੈ, ਐਸੀ ਗੱਲ ਨਹੀਂ। ਸਾਹਿਬ ਕਹਿੰਦੇ ਨੇ ਮੇਰੇ ਆਪਣੇ ਕਰਮਾਂ ਕਰਕੇ ਹੀ ਇਹ ਕੁਝ ਮੇਰੇ ਪੱਲੇ ਪਿਆ। ਮਾਲਕ ਨੂੰ ਭਾ ਜਾਣ ਵਾਸਤੇ ਮੇਰੇ ਪੱਲੇ ਗੱਲ ਹੀ ਕੋਈ ਨਹੀਂ। ਉਹਦੇ ਦਰ ਤੇ ਪ੍ਰਵਾਨ ਹੋਣ ਵਾਲੀ ਮੇਰੇ ਕੋਲ ਕੋਈ ਚੰਗਿਆਈ ਹੁੰਦੀ ਤਾਂ ਮੇਰੀ ਇਹ ਹਾਲਤ ਕਿਉਂ ਹੁੰਦੀ। ਮੰਝ ਕੁਚੱਜੀ ਮੈਨੂੰ ਚੱਜ ਕੋਈ ਨਹੀਂ। ਅਮਾਮਨ ਡੋਸ਼ੜੇ ਚੱਜ ਹੈ ਕੋਈ ਨਹੀਂ ਤੇ ਦੋਸ਼ਾਂ ਦਾ ਅੰਤ ਕੋਈ ਨਹੀਂ। ਗਲਤੀਆਂ ਭੁੱਲਾਂ ਤੇ ਕਮੀਆਂ ਦਾ ਅੰਤ ਕੋਈ ਨਹੀਂ। ਅਮਾਉਂਦੇ ਦੋਸ਼ ਮੇਰੇ ਜੀਵਨ ਵਿੱਚ ਨੇ, ਅਮਾਮਨ ਡੋਸ਼ੜੇ ਹੋਂ ਕਹੋ ਸ਼ੋ ਰਾਵਣ ਜਾਓ ਜੀਓ। ਮੈਂ ਕਿਵੇਂ ਮਾਲਕ ਨਾਲ ਮੇਲ ਕਰ ਸਕਾਂ, ਪਤੀ ਪਰਮੇਸ਼ਵਰ ਨਾਲ ਮੇਰੀ ਸਾਂਝ ਕਿਵੇਂ ਬਣੇ। ਇੱਕ ਤੂੰ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਂ ਜੀ, ਉਹ ਮੇਰੇ ਨਾਲੋਂ ਚੰਗੇ ਚੰਗੇ ਗੁਣਾਂ ਵਾਲੇ, ਚੰਗੇ ਚੰਗੇ ਸੁਚੱਜ ਵਾਲੇ, ਚੰਗੀ ਚੰਗੀ ਕਰਨੀ ਵਾਲੇ ਕਿੰਨੇ ਬੈਠੇ ਨੇ। ਕੌਣ ਮੇਰੇ ਵੱਲ ਨਿਗਾਹ ਕਰੇ।

ਜਿਨ੍ਹਾਂ ਨੇ ਪਤੀ ਦਾ ਪਿਆਰ ਪ੍ਰਾਪਤ ਕੀਤਾ, ਜਿਨ੍ਹਾਂ ਨੇ ਮਾਲਕ ਦੀ ਖੁਸ਼ੀ ਪ੍ਰਾਪਤ ਕੀਤੀ। ਸੇ ਅੰਬੀ ਛਾਵੜੀ ਇਹ ਜੀਓ, ਉਹ ਅੰਬਾਂ ਦੀ ਛਾਵੇਂ ਬੈਠੀਆਂ ਖੁਸ਼ੀਆਂ ਵਾਣਦੀਆਂ ਨੇ। ਪਤੀ ਪਿਆਰ ਦੇ ਆਨੰਦ ਵਿੱਚ ਮਗਨ ਨੇ, ਜੀਵਨ ਦਾ ਰਸ ਲੈ ਰਹੀਆਂ। ਸੇ ਗੁਣ ਮੰਝ ਨਾਵਣੀ, ਉਹ ਗੁਣ ਮੇਰੇ ਵਿੱਚ ਨਹੀਂ। ਹੌਕੈ ਜੀ ਦੋਸ਼ ਧਰਿਓ ਜੀਓ, ਮੈਂ ਕਿਹਦੇ ਤੇ ਦੋਸ਼ ਦੇਵਾਂ? ਕਿਸ ਨੂੰ ਆਖਾਂ ਮਾੜਾ ਕਿ ਮੇਰੀ ਹਾਲਤ ਕਿਸ ਨੇ ਕੀਤੀ? ਆਮ ਤੌਰ ਤੇ ਮਨਮੁਖ ਦੀ ਇਹ ਦਸ਼ਾ ਹੈ ਕਿ ਉਹ ਜੋ ਵੀ ਕਰਦਾ ਹੈ ਨਾ, ਉਹਦੇ ਸਾਹਮਣੇ ਫਿਰ ਜੋ ਕੁਝ ਨਤੀਜਾ ਆਉਂਦਾ, ਉਹ ਆਲੇ ਦੁਆਲੇ ਤੇ ਦੋਸ਼ ਲੱਭਦਾ। ਕਿਸੇ ਹੋਰ ਦੇ ਕਾਰਨ ਕਰਕੇ ਮੇਰੇ ਤੇ ਆਫ਼ਤ ਆਈ ਹੈ, ਵਿਪਤਾ ਆਈ ਹੈ, ਮੇਰੀ ਬੇਰਸੀ ਹੋਈ ਹੈ, ਆਪਣੇ ਦੋਸ਼ ਨਹੀਂ ਦੇਖਦਾ। ਹਾਲਾਂਕਿ ਪਾਵਨ ਬਾਣੀ ਵਿੱਚ ਬੜਾ ਸਪਸ਼ਟ ਕਿਹਾ ਗਿਆ, ਦੱਦਾ ਦੋਸ਼ ਨਾ ਦੇਊਂ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਣਾ। ਔਰ ਆਪਣੇ ਦੋਸ਼ਾਂ ਵੱਲ ਝਾਤ ਮਾਰ ਲੈਣੀ ਵੀ ਬੜੀ ਵੱਡੀ ਗੁਰਮੁਖਤਾਈ। ਦੋਸ਼ ਹੁੰਦਿਆਂ ਹੋਇਆਂ, ਗੁਨਾਹ ਹੁੰਦਿਆਂ ਹੋਇਆਂ, ਗਲਤੀਆਂ ਹੁੰਦਿਆਂ ਹੋਇਆਂ, ਇਹਨਾਂ ਤੇ ਨਿਗਾਹ ਮਾਰ ਲੈਣੀ ਹੀ ਬੜੀ ਵੱਡੀ ਗੱਲ ਹੈ, ਜਿਹੜਾ ਆਪਣੀਆਂ ਗਲਤੀਆਂ ਵੱਲ ਨਾ ਵੇਖੇ। ਤੇ ਆਪਣੇ ਅੱਗੇ ਆਏ ਹੋਏ ਨਤੀਜਿਆਂ ਤੋਂ ਵੀ ਉਹ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰੇ, ਉਹ ਬੰਦਾ ਕਦੇ ਠੀਕ ਰਾਹ ਤੇ ਨਹੀਂ ਤੁਰ ਸਕਦਾ। ਦੂਜਿਆਂ ਚ ਦੋਸ਼ ਕੱਢਣ ਵਾਲਾ ਬੰਦਾ ਕਦੇ ਆਪ ਠੀਕ ਨਹੀਂ ਹੋ ਸਕਦਾ। ਸ਼ੁੱਧ ਪਵਿੱਤਰ ਤੇ ਨਿਰਮਲਤਾ ਉਹ ਹੋਵੇਗਾ ਜੋ ਆਪਣੇ ਦੋਸ਼ ਲੱਭਣ ਦਾ ਯਤਨ ਕਰੇ। ਇੱਥੇ ਆਪਣੇ ਦੋਸ਼ ਲੱਭਣ ਦੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦੁਆਰਾ ਸਾਨੂੰ ਪ੍ਰੇਰਣਾ ਬਖਸ਼ ਕੀਤੀ। ਹੋ ਕਹਿ ਜੀ ਦੋਸ਼ ਤਰੇ ਜੀ, ਮੇਰੇ ਆਪਣੇ ਇੰਨੇ ਦੋਸ਼ ਨੇ, ਮੈਂ ਕਿਸੇ ਨੂੰ ਕਾਹਦਾ ਦੋਸ਼ ਦੇ? ਮੇਰੇ ਵਿੱਚ ਉਹ ਗੁਣ ਨਹੀਂ ਹਨ।

ਸੁਚੱਜੀ ਹੋ ਜਾਣ ਦਾ ਢੰਗ ਵੀ ਇਹ ਹੈ, ਉਚੱਜ ਨੂੰ ਜੀਵਨ ਚੋਂ ਕੱਢਣ ਦਾ ਤਰੀਕਾ ਵੀ ਇਹੀ ਹੈ। ਤੇਰੇ ਗੁਣਾਂ ਦਾ ਵਰਣਨ ਕਰਾਂ, ਕਿਆ ਗੁਣ ਤੇਰੇ ਵਿਥਰਾਂ, ਤੇਰੇ ਗੁਣਾਂ ਦਾ ਵਿਸਥਾਰ ਕੀ ਕਰਾਂ। ਹੁਣ ਕਿਆ ਕਿਆ ਕਿੰਨਾ ਤੇਰਾ ਨਾਮ ਜੀ, ਉਹ ਕਿਹੜੇ ਕਿਹੜੇ ਤੇਰੇ ਨਾਂ ਲਾਵਾਂ ਹੈ। ਇੱਕ ਟੋਲ ਨਾ ਅੰਬੜਾਂ ਹੋ ਸਦ ਕੁਰਬਾਣੇ ਤੇਰੇ ਜਾਉਂ ਜੀਓ, ਮੈਥੋਂ ਤਾਂ ਇੱਕ ਕਦਮ ਵੀ ਤੇਰੇ ਨਾਲ ਤੇਰੇ ਵੱਲ ਤੁਰਿਆ ਨਹੀਂ ਜਾਂਦਾ, ਤੇਰੇ ਮਾਰਗ ਤੇ ਮੈਥੋਂ ਜ਼ਰਾ ਜਿੰਨਾ ਵੀ ਤੁਰਿਆ ਨਹੀਂ ਜਾਂਦਾ। ਤੇ ਅੜ ਕਿੱਥੇ ਗਿਆ ਇਹ ਕੰਮ, ਇਹ ਰੁਕਿਆ ਕਿਉਂ ਇਹ ਕੰਮ? ਉਹ ਮਹਾਰਾਜ ਨੇ ਕਾਰਨ ਬੜਾ ਪਿਆਰਾ ਦੱਸਿਆ। ਸਾਹਿਬ ਕਹਿੰਦੇ ਨੇ, ਸੋਇਨਾ ਰੁਪਾ ਰੰਗੋਲਾ ਮੋਤੀ ਤੈ ਮਾਣਿਕ ਜੀ, ਸੋਨਾ ਦਿੱਤਾ ਤੂੰ, ਚਾਂਦੀ ਬਖਸ਼ੀ ਤੂੰ, ਮੋਤੀ ਤੇ ਮਾਣਕ ਦਿੱਤੇ ਤੂੰ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀ, ਦਾਤ ਪਿਆਰੀ ਵਿਸਰਿਆ ਦਾਤਾਰਾ। ਜਿਸਨੇ ਵਸਤੂਆਂ ਪਦਾਰਥ ਤੇ ਖੁਸ਼ੀਆਂ ਬਖਸ਼ੀਆਂ ਉਹਨੂੰ ਭੁੱਲ ਕੇ ਮੈਂ ਪਦਾਰਥਾਂ ਚ ਪਰਚ ਗਈ, ਬਖਸ਼ੀਆਂ ਦਾਤਾਂ ਚ ਮੇਰਾ ਮਨ ਲੱਗ ਗਿਆ, ਦਾਤਾਂ ਵਿਸਰ ਗਈ। ਤੇ ਫਿਰ ਕਈ ਵਾਰੀ ਐਸਾ ਵੀ ਹੋਇਆ, ਦਾਤਾਂ ਵੱਲ ਨਿਗਾਹ ਰੱਖਣ ਵਾਲੇ ਬੰਦੇ ਜਿਨ੍ਹਾਂ ਕੇਵਲ ਦਾਤਾਂ ਹੀ ਵੇਖੀਆਂ, ਉਹ ਐਸੀਆਂ ਢੁੱਚਣਾ ਵੀ ਡਾਉਂਦੇ ਨੇ। ਉਹ ਕਹਿੰਦੇ ਨੇ, ਜਿਨ੍ਹਾਂ ਨੇ ਭਗਤੀ ਕੋਈ ਨਹੀਂ ਕੀਤੀ, ਕੋਈ ਨਿਤਨੇਮ ਨਹੀਂ ਕੀਤਾ, ਕੋਈ ਅੰਮ੍ਰਿਤ ਵੇਲੇ ਨਹੀਂ ਉੱਠੇ, ਕੋਈ ਸਿੱਖੀ ਨਹੀਂ ਕਮਾਈ, ਕੋਈ ਗੁਰੂ ਦੀ ਗੱਲ ਨਹੀਂ ਮੰਨੀ, ਕੋਈ ਪ੍ਰਭੂ ਪਿਆਰ ਦੀ ਗੱਲ ਨਹੀਂ ਕੀਤੀ, ਕੋਈ ਸੇਵਾ ਨਹੀਂ ਕੀਤੀ, ਕੋਈ ਪਰਉਪਕਾਰ ਨਹੀਂ ਕੀਤਾ, ਕੋਈ ਸਿਮਰਨ ਨਹੀਂ ਕੀਤਾ, ਉਹਨਾਂ ਦੀਆਂ ਕਹਿੰਦੇ ਨੇ ਚੜ੍ਹਦੀਆਂ ਕਲਾਂ ਨੇ। ਕਹਿੰਦੇ ਨੇ, ਨਾ ਉਹਨਾਂ ਨੂੰ ਪਦਾਰਥ ਦਾ ਘਾਟਾ ਹੈ, ਨਾ ਉਹਨਾਂ ਨੂੰ ਕੋਈ ਦੁੱਖ ਆਉਂਦਾ ਹੈ, ਨਾ ਕੋਈ ਉਹਨਾਂ ਨੂੰ ਪਰੇਸ਼ਾਨੀ ਹੈ, ਕੁਝ ਵੀ ਤਾਂ ਨਹੀਂ ਹੁੰਦਾ, ਚੰਗੇ ਭਲੇ ਨੇ। ਤੇ ਕਹਿੰਦੇ ਨੇ, ਜਿਹੜੇ ਭਗਤੀ ਕਰਨ ਵਾਲੇ, ਨਾਮ ਲੈਣ ਵਾਲੇ, ਸੇਵਾ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਉਹ ਹੌਕੇ ਭਰਦੇ ਵੇਖੀਦੇ ਨੇ, ਉਹ ਦੁਖੀ ਵੇਖੀਦੇ ਨੇ, ਇਹ ਬਿਲਕੁਲ ਟੁੱਚਰ ਹੈ। ਸੰਸਾਰ ਤੇ ਜਿਹੜੇ ਲੋਕ ਪਦਾਰਥਕ ਪੱਧਰ ਤੋਂ ਬਹੁਤ ਸੁਖੀ ਨਜ਼ਰ ਆਉਂਦੇ ਨੇ, ਜਿਨ੍ਹਾਂ ਕੋਲ ਪਦਾਰਥ ਬਹੁਤ ਹੈ ਧਿਆਨ ਦੇਣਾ, ਉਹਨਾਂ ਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਉਹ ਜਿਹੜੇ ਪਦਾਰਥ ਪ੍ਰਾਪਤ ਕਰਕੇ ਹਰ ਵਸਤੂ ਦੀ ਪ੍ਰਾਪਤੀ ਬਾਅਦ ਨਿਰੰਕਾਰ ਦਾ ਸ਼ੁਕਰਾਨਾ ਕਰਦੇ ਨੇ ਕਿ ਮਾਲਕ ਇਹ ਵੀ ਤੇਰੀ ਦਾਤ, ਇਹ ਵੀ ਤੇਰੀ ਦਾਤ, ਉਹਨਾਂ ਨੂੰ ਉਹੀ ਪਦਾਰਥ ਬੜਾ ਸੁਖਦਾਈ ਬਣਿਆ ਰਹਿੰਦਾ। ਲੇਕਿਨ ਕੁਝ ਲੋਕ ਐਸੇ ਵੀ ਹੁੰਦੇ ਨੇ, ਉਹਨਾਂ ਦੇ ਪਦਾਰਥਾਂ ਦੇ ਢੇਰਾਂ ਦੇ ਪਿੱਛੇ ਉਹਨਾਂ ਦੀ ਬੇਈਮਾਨੀ ਤੇ ਪਾਪ ਲੁਕੇ ਹੁੰਦੇ ਨੇ। ਜਿਵੇਂ ਜਿਵੇਂ ਪਦਾਰਥ ਵੱਧਦਾ ਜਾਂਦਾ, ਜਿਵੇਂ ਜਿਵੇਂ ਸੁੱਖ ਦੇ ਸਾਧਨ ਵੱਧਦੇ ਜਾਂਦੇ ਨੇ, ਉਸ ਮਨੁੱਖ ਦੀ ਆਤਮਾ ਜ਼ਮੀਰ ਮਰਦੀ ਚਲੀ ਜਾਂਦੀ, ਉਹ ਕਦੇ ਕਿਸੇ ਦਾ ਭਲਾ ਨਹੀਂ ਸੋਚ ਸਕਦਾ, ਉਹ ਇਹ ਸੋਚਦਾ ਹੈ ਕਿਸ ਨੂੰ ਮਾਰ ਕੇ ਕੀ ਲਿਆ ਜਾ ਸਕਦਾ, ਕਿਸ ਤੋਂ ਖੋਹ ਕੇ ਕੀ ਪ੍ਰਾਪਤ ਕੀਤਾ ਜਾ ਸਕਦਾ। ਤੇ ਫਿਰ ਉਹ ਇਹ ਸਮਝਦਾ ਹੈ, ਜਦ ਬਿਰਤੀ ਇਸ ਪਾਸੇ ਲੱਗ ਗਈ ਕਿ ਖੋਹ ਖਿੰਜ ਕੇ ਬੇਈਮਾਨੀ ਨਾਲ ਗਲਤ ਢੰਗਾਂ ਦੇ ਨਾਲ ਜਿਵੇਂ ਵੀ ਹੋ ਸਕੇ ਕੁਝ ਲੱਭਣਾ ਹੈ, ਕੁਝ ਪ੍ਰਾਪਤ ਕਰਨਾ ਹੈ, ਉਹ ਲੈ ਜਾਂਦਾ, ਉਹਦੇ ਕੋਲ ਹੋ ਵੀ ਬੜਾ ਕੁਝ ਜਾਂਦਾ। ਲੇਕਿਨ ਇਹ ਉਸ ਤਰ੍ਹਾਂ ਜਿਵੇਂ ਮੱਕੜੀ ਜਾਲਾ ਤਣਦੀ ਹੈ ਤੇ ਉਹਦੇ ਚ ਆਪ ਹੀ ਫਸ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਪਦਾਰਥ ਦੀ ਦੌੜ ਚ ਲੱਗੇ ਲੋਕ, ਸੁੱਖਾਂ ਦੇ ਸਾਧਨਾਂ ਦੀ ਦੌੜ ਚ ਲੱਗੇ ਲੋਕ ਆਪਣੇ ਆਲੇ ਦੁਆਲੇ ਹੀਰੇ ਮੋਤੀ ਜਵਾਹਰਾਤ ਪਸਾਰ ਲੈਂਦੇ ਨੇ, ਜਿਹੜੇ ਰੋੜ ਹੋ ਕੇ ਚੁੱਪਣ ਲੱਗ ਪੈਂਦੇ ਨੇ, ਸੁੱਖਾਂ ਦੇ ਸਾਧਨ ਪਸਾਰ ਲੈਂਦੇ ਨੇ, ਜਿਹੜੇ ਕੰਡੇ ਹੋ ਜਾਂਦੇ। ਜਿਹੜਾ ਬੰਦਾ ਮਾਲਕ ਦੀ ਦਾਤ ਜਾਣ ਕੇ ਇਹਨਾਂ ਸੁੱਖਾਂ ਨੂੰ ਭੋਗਦਾ ਹੈ, ਉਹ ਆਨੰਦ ਲੈਂਦਾ। ਤੇ ਜਿਹੜਾ ਇਹ ਸਮਝਦਾ ਹੈ ਕਿ ਮੈਂ ਹੇਰਾ ਫੇਰੀਆਂ ਦੇ ਨਾਲ ਇਹ ਸਾਧਨ ਪ੍ਰਾਪਤ ਕਰ ਸਕਣਾ, ਉਹ ਮਾਲਕ ਨਾਲੋਂ ਟੁੱਟ ਗਿਆ, ਵਾਹਿਗੁਰੂ ਨਾਲੋਂ ਟੁੱਟ ਗਿਆ, ਉਹਦੇ ਵਾਸਤੇ ਇਹ ਸਾਰਾ ਕੁਝ ਦੁੱਖ ਦਾ ਕਾਰਨ ਬਣ ਜਾਂਦਾ। ਇੱਥੇ ਮਹਾਰਾਜ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਜਾਣ ਕੇ ਦੁੱਖ ਦਾ ਕਾਰਨ ਪੈਦਾ ਕਰ ਰਹੇ ਨੇ, ਮੰਦਰ ਮਿੱਟੀ ਸੰਦੜੇ, ਆਖਿਰ ਤਾਂ ਜਿਹੜੇ ਮਕਾਨਾਂ ਚ ਅਸੀਂ ਰਹਿੰਦੇ ਹਾਂ ਮਿੱਟੀ ਹੈ, ਮਿੱਟੀ ਦਾ ਰੂਪ ਵੱਖਰਾ ਵੱਖਰਾ ਹੋ ਸਕਦਾ, ਉਹ ਮਿੱਟੀ ਪੱਥਰ ਦੇ ਰੂਪ ਵਿੱਚ ਵੀ ਹੋ ਸਕਦੀ, ਉਹ ਮਿੱਟੀ ਸੀਮੈਂਟ ਤੇ ਲੋਹੇ ਦੇ ਰੂਪ ਵਿੱਚ ਵੀ ਹੋ ਸਕਦੀ, ਆਖਿਰ ਤਾਂ ਮਿੱਟੀ ਹੈ। ਪਹਿਲਾਂ ਵੀ ਮਿੱਟੀ ਸੀ, ਮਿੱਟੀ ਵਿੱਚੋਂ ਧਾਤ ਬਣਾ ਲਈ, ਜਾਂ ਮਿੱਟੀ ਚੋਂ ਕੋਈ ਪੱਥਰ ਚੁਣ ਕੇ ਲੈ ਆਉਂਦਾ ਹੈ, ਜਾਂ ਮਿੱਟੀ ਨੂੰ ਪੀ ਕੇ ਸੀਮਿੰਟ ਬਣਾ ਰਿਹਾ ਤੇ ਮਕਾਨ ਬਣਾ ਕੇ ਬਹਿ ਗਏ ਆ, ਇਹ ਪਹਿਲਾਂ ਵੀ ਮਿੱਟੀ ਸੀ, ਆਖਿਰ ਇੱਕ ਦਿਨ ਫੇਰ ਇਸ ਨੇ 100-200 ਵਰੇ ਬਾਅਦ ਫਿਰ ਮਿੱਟੀ ਹੋ ਜਾਣ। ਸਾਹਿਬ ਕਹਿੰਦੇ ਨੇ, ਮਿੱਟੀ ਨਾਲ ਤਾਂ ਚਿੱਤ ਲਾ ਲਿਆ, ਮੰਦਰ ਮਿੱਟੀ ਸੰਦੜੇ, ਉਹਨਾਂ ਮਿੱਟੀ ਦੇ ਮਕਾਨਾਂ ਨਾਲ ਤਾਂ ਮੋਹ ਪਾ ਲਿਆ, ਉਹ ਤਾਂ ਚੰਗੇ ਲੱਗਣ ਲੱਗ ਪਏ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਆਖਿਰ ਤਾਂ ਹੀਰੇ ਜਵਾਹਰਾਤ ਮੋਤੀ ਪੱਥਰ ਹੀ ਨੇ, ਪੱਥਰ ਦੀਆਂ ਕਿਸਮਾਂ ਵੱਖਰੀਆਂ ਹੋ ਸਕਦੀਆਂ,
پتھر چٹا بھی ہو سکتا ہے، پتھر کسمیلا بھی ہو سکتا ہے، پتھر لال بھی ہو سکتا ہے، پتھر چمکدار بھی ہو سکتا ہے، تا پتھر ہی نہ، پتھر نرم بھی ہو سکتا ہے، پتھر ہیرے ورگا نہ توڑیا جا سکن والا بھی ہو سکتا ہے، بہت سخت بھی ہو سکتا ہے، پتھر وکھرے وکھرے نے، میں پتھراں نوں اپنے جیون دی پونجی بنا لئی، پتھراں نال تا پیار کر لیا، پتھراں دا مول تا پاونا شروع کر دیتا ہے، مالک دی درگاہ چ پراپت ہون واسطے، اونوں چنگیا لگن واسطے میں کوئی گناہ دا مول نہیں پایا، گناہ دا ہار نہیں پایا، پتھراں دے ہار تاں گل وچ پا لے، گناہ دا ہار کوئی نہ پایا، مندر مٹی سندڑے پتھر کیتے راس جیو ہوں اینی ٹولی پولیس، میں اس پاسے اس مارک تے انہاں کھیڈاں وچ ایسی پرچ گئی تے سکنتنا بیٹھی پاس جیو، پتی پرمیشر دے کول بہن دا وقت ہی نہ نکلیا، اور بالکل ایس ویلے ایسا ہی ہوئے، اس یوگ دے وچ پدارتھ واسطے یوگ وچ پدارتھ دی دوڑ چ لگے بندے کیول اے ویکھ دے نے کون کنا کمائی کر گئی ہے، کس دے کول کنی مایا ہے، کس دے کول کنے سادھن نے، اے تا گنتی کیتی جا رہی، ورلے بھاگاں والے نے جڑے اے ویکھ دے نے پربھو دے نیڑے کون کنا ہویا، بھگتی دے مارگ تے کون کنا چلے ہے، سیوا وچ کوئی کنا لگا ہے، پروپکار کدے جیون چ کتنا ہے، اس پاسے دھیان ورلیاں دا جاندا ہے، جنہاں دا دھیان اس پاسے جاندا ہے وہ کئی واری سنسارک پدھر تو جے دیوالیے بھی نظر آؤں ہون، بھکھے بھی نظر آؤں ہون، جو آنند انہوں دے اندر بنیا ہے، جو سکھ انہوں دے اندر بنیا ہے، وہ اسی جان بھی نہیں سکتے، صاحب چوتھے پاتشاہ بچن کرتے ہیں، جے سکھ دہیں تا تجھے آرادھی، دکھ بھی تجھے تہائی، جے بھکھ دہیں تا ات ہی راجاں، دکھ وچ سکھ منائی، وہ کیڑی اوستھا ہے جیڑی کہندی ہے بھکھ وچ بھی میں اپنے آپ نوں رجیا پرتیت کراں، دکھاں وچ بھی میں اپنے آپ نوں سکھی پرتیت کر سکاں، آخر تک کوئی ایسا آنند ہے جو ہردے نے پرتیت کیتا ہے، منمکھ اس آنند دی سار نہیں لے سکتا، وہ مالک تو بچھڑدا بچھڑدا بہت دور نکل جاتا، سکنت نہ بیٹھی باش جیو، اخیر کی ہوندا ہے، امبر گونجا کرلیاں رتاں بدل دیا، رتاں بدل دیا دے سنہے دین والیاں گونجا آکاشاں چ وچھوڑے دے گیت گاؤندیاں، بگ بہیٹھے آئے جیو، جیون دا پچھلا پہرا آ جاتا، زندگی بدلدی بدلدی، بیتدی بیتدی، سرے تے آکھ لاؤندی، سادھن چلی ساہرے، ہن مالک دے در تے جان دا وقت آ رہے، کیا منہ دیسی اگے جائے جی، اوتھے جا کے کی منہ وکھاواں گی، کی پلے بن کے آئی ہاں، کی میرے کول ہے تینوں رجاؤن جوگا، سادھن چلی ساہرے، کیا منہ دیسی اگ سبنا ساہرے ونجنا، سب مکلاون ہار، آخر ایک جھٹکا دے کے جیون نوں مالک نے اپنے کول بلا لینا، اس ویلے کچجی کا کی حال ہوئے گا، سچجی نو کی پراپت ہوئے گا، کدے خیال کیتا گیا، پدارتھاں وچ رچے ہوئے بندے دے پلے کی ہوئے گا، ایک بڑی پیاری گل آندی ہے، کہندے نے کسے سوجوان نو کسے نے پوچھیا سی، کہن لگا تو جو رب رب کرنا ہے، تو جو ایشور دا نام لینا ہے، تو ایشور دا کوئی ثبوت دے سکنا ہے کوئی ہے، انہیں بڑی پیاری گل دا جواب بڑا سونا دیتا، ایس ایس چرن سنگھ شہید انہوں نے اس پر تھا ایک نکی جی کوتا بھی لکھی سی بادشاہیاں میں، وہ لکھتے نے کہندے نے پوچھن والے نو جواب دیتا، وہ کہن لگے دیکھ میں رب رب کرنا تے تو نہ کر، تیری مرضی، جس دن جیون دا بھوگ پوے گا مالک دی درگاہ چ پہنچن، جے تا واقعی رب ہویا، اس درگاہ چ پہنچ کے جے تا رب ہویا تے ساڈیاں پاؤں بارا تے تیرا جو حال ہوے گا تو سوچ، تے جے رب نہ ہی ہویا، جے کوئی ہستی رب دی نہیں تو نہیں منن نو تیار، تے میں اک تینوں تیری گل دے اتر کہنا چاہنا کہ جے رب نہ ہی ہویا، کوئی رب دی ہستی نہ ہوئی تے ساڈا وگڑے گا کی، پھر جتھے تو کھلوتا ہوئے گا اتھے اسی کھلوتے ہو، ساڈے تا دو ہی ہتھی لڈو، جے تا ہویا تے ساڈی گل بن جانی ہے تیری رہ جانی، تے جے نہ ہویا تے پھر جتھے تو اتھے اسی، کوئی فرق نہیں پینا، تیرے نالوں ہن پھر بھی چنگے ہاں، چار لوگ ترمی کہندے نے، چار بندے ساد کہندے نے، چار بندے بھگتی والا کہندے نے، چار بندے پروپکاری تا کہندے نے، سنسار والے تا مان کردے نے چنگا بندہ، آخر کھان پین موجا اڑاؤن والے بندے دا اودی اپنی نگاہ چ کوئی ستکار نہیں، کوئی کس دا کی مان کرے گا، بھگتی نے مارگ تے چلن والے دا پھر بھی کوئی آدر ہے، پھر بھی کوئی ستکار ہے، اور جڑے لوگ پدارتھاں چ بہت پھسے ہوئے، بہت رجے جاپدے نے، جسلے پدارتھاں دی انت ہو گئی، اج وڈے وڈے ملکاں دی کی گل ہے، اوتھے پدارتھ بہت ہے، وگیان بڑا ہے، سادھن بڑے نے، روپیہ بڑا ہے،
ਵਪਾਰ ਬੜਾ ਹੈ, ਲੇਕਿਨ ਉਹ ਲੋਕ ਉਸ ਉਲਝਣ ਚੋਂ ਤੰਗ ਪੈ ਕੇ ਅੱਜ ਕੋਈ ਹਿੱਤੀ ਬਣਿਆ ਫਿਰਦਾ, ਕੋਈ ਸਾਧ ਬਣਿਆ ਫਿਰਦਾ। ਕਈ ਕਈ ਗੁਰਮੁਖ ਪਿਆਰੇ ਐਸੇ ਵੀ ਨਿਤਰੇ ਜਿਨ੍ਹਾਂ ਨੂੰ ਗੁਰਸਿੱਖੀ ਚੰਗੀ ਲੱਗੀ, ਉਹਨਾਂ ਨੇ ਗੁਰਸਿੱਖੀ ਨੂੰ ਵੀ ਧਾਰਨ ਕੀਤਾ। ਧਰਮ ਵਾਲੇ ਪਾਸੇ ਮੁੜ ਕੇ ਪਰਿਵਰਤਿਤ ਹੋ ਰਹੇ ਨੇ, ਮੁੜ ਕੇ ਮੁੜ ਰਹੇ ਨੇ ਇਸ ਪਾਸੇ। ਉਹ ਪਾਸਾ ਵੇਖ ਕੇ, ਉਹ ਪੱਥਰ ਚੱਟ ਕੇ, ਬੇਸਵਾਦੀਆਂ ਦੇ ਮਾਰੇ, ਬੇਰਸੀਆਂ ਦੇ ਮਾਰੇ, ਉਹ ਇੱਕ ਨਵਾਂ ਰਸ ਲੈਣ ਵਾਸਤੇ, ਭਗਤੀ ਦਾ ਰਸ ਲੈਣ ਵਾਸਤੇ ਜਿਹੜੇ ਧਰਮ ਦਾ ਕੋਈ ਹੋਕਾ ਜਾ ਕੇ ਉਹਨਾਂ ਚ ਦੇ ਦੇਵੇ, ਉਹ ਮੁੜ ਕੇ ਉਸ ਪਾਸੇ ਪਰਤ ਪੈਂਦੇ, ਕਿਉਂਕਿ ਉਹਨਾਂ ਵੇਖ ਲਿਆ ਉਧਰ ਕੁਝ ਵੀ ਨਾ ਲੱਭਾ। ਧਨ ਦੇ ਢੇਰਾਂ ਵਿੱਚੋਂ, ਸੁੱਖਾਂ ਦੇ ਸਾਧਨਾਂ ਦੇ ਢੇਰਾਂ ਵਿੱਚੋਂ ਕੋਈ ਸਵਾਦ ਨਹੀਂ ਆਇਆ। ਅਖੀਰ ਮੁੜ ਕੇ ਉਹ ਆਤਮਕ ਰਸ ਲੈਣ ਵਾਸਤੇ ਧਰਮ ਦਾ ਪੱਲਾ ਪਕੜ ਰਹੇ ਨੇ, ਤੇ ਸਾਡੇ ਉਹ ਜਿਨ੍ਹਾਂ ਕੋਲ ਗੁਰੂ ਨਾਨਕ ਵਰਗੀ ਸਿੱਖੀ ਦੀ ਦਾਤ ਹੈ, ਗੁਰੂ ਨਾਨਕ ਵਰਗੀ ਗੁਰਮਤ ਹੈ ਜਿਨ੍ਹਾਂ ਦੇ ਕੋਲ, ਅਸੀਂ ਲੋਕ ਉਹਨਾਂ ਵੱਲ ਵੇਖ ਕੇ ਕਹੀਏ ਕਿ ਉਹ ਬੜੇ ਚੜ੍ਹਦੀ ਕਲਾ ਚ ਨੇ, ਬੜਾ ਧਨ ਉਹਨਾਂ ਕੋਲ, ਬੜੇ ਪਦਾਰਥ ਉਹਨਾਂ ਕੋਲ, ਰੱਬ ਨੂੰ ਯਾਦ ਨਾ ਕਰਨ ਵਾਲੇ ਬੜੇ ਸੌਖੇ ਨੇ ਤੇ ਰੱਬ ਨੂੰ ਯਾਦ ਕਰਨ ਵਾਲੇ ਔਖੇ ਨੇ। ਅਸੀਂ ਕਿਉਂ ਔਖੇ ਹੋਣ ਵਾਲੇ ਮਾਰਗ ਤੇ ਤੁਰੀਏ, ਅਸੀਂ ਕਿਉਂ ਨਾ ਪਦਾਰਥ ਵਾਲੇ ਰਾਹ ਤੇ ਬੇਈਮਾਨ ਹੋ ਜਾਈਏ, ਉਸੇ ਤਰ੍ਹਾਂ ਦੇ ਹੋ ਕੇ ਤੇ ਰੁਪਈਆ ਇਕੱਠਾ ਕਰਨ ਤੇ ਧਨ ਪਦਾਰਥ ਜੁਟਾਉਣ ਵਾਲੇ ਪਾਸੇ ਲੱਗ ਜਾਈਏ, ਉਹ ਲੋਕ ਬੜੇ ਸੁਖੀ ਨੇ, ਸ਼ਾਇਦ ਅਸੀਂ ਵੀ ਕੋਈ ਸੁਖੀ ਨਾ ਹੋ ਸਕੇਗਾ, ਇਸ ਤਰ੍ਹਾਂ ਕੋਈ ਸੁੱਖ ਪ੍ਰਾਪਤ ਨਾ ਹੋਵੇਗਾ, ਅਖੀਰ ਪਰੇਸ਼ਾਨੀਆਂ ਪੱਲੇ ਪੈਣਗੀਆਂ। ਮਾਲਕ ਤੋਂ ਵਿਛੜੇ ਹੋਏ ਨੂੰ ਕੋਈ ਸੁੱਖ ਨਹੀਂ, ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਪੈਣ। ਮਾਲਕ ਤੋਂ ਟੁੱਟਿਆ ਹੋਇਆ ਕੋਈ ਸੁਖੀ ਨਹੀਂ ਹੈ। ਜਾਪਦੇ ਜ਼ਰੂਰ ਨੇ ਕਿ ਧੋਖਾ ਜਿਹਾ ਭਰਮ ਜਿਹਾ ਪ੍ਰਤੀਤ ਹੁੰਦਾ ਬੰਦੇ ਨੂੰ, ਔਰ ਇੱਕ ਐਸੀ ਮਸਤੀ ਹੈ, ਇੱਕ ਐਸੀ ਨੀਂਦਰ ਹੈ, ਇੱਕ ਐਸੀ ਬਦਮਸਤੀ ਤੇ ਨਸ਼ਾ ਹੈ ਕਿ ਮਨੁੱਖ ਜਾ ਕੇ ਸੋਚਣ ਨੂੰ ਵੀ ਤਿਆਰ ਨਹੀਂ। ਇੱਥੇ ਸਾਹਿਬਾਂ ਨੇ ਵਰਣਨ ਕੀਤਾ ਹੈ, ਸੁੱਤੀ ਸੁੱਤੀ ਚਾਲ ਥੀਆ, ਸੁੱਤਿਆਂ ਸੁੱਤਿਆਂ ਪਦਾਰਥਾਂ ਦੇ ਸੁੱਖ ਚ ਸੁੱਤਿਆਂ ਸੁੱਤਿਆਂ ਦਿਨ ਆ ਗਿਆ, ਰਾਤ ਲੰਘ ਗਈ, ਜੀਵਨ ਦੀ ਰਾਤ ਬਤੀਤ ਹੋ ਗਈ। ਹਾਲਾਂਕਿ ਰਾਤ ਬਤੀਤ ਕੋਈ ਨਹੀਂ ਹੋਈ, ਰਾਤ ਬਲਕਿ ਲੰਘਣੀ ਔਖੀ ਹੋ ਗਈ। ਮਹਾਰਾਜ ਬਾਣੀ ਜੀ ਕਹਿੰਦੇ ਨੇ, ਰਾਤ ਨਾ ਵਿਹਾਵੀ ਸਾਖਤਾਂ, ਰੱਬ ਤੋਂ ਟੁੱਟੇ ਹੋਏ ਬੰਦਿਆਂ ਨੂੰ, ਵਾਹਿਗੁਰੂ ਤੋਂ ਟੁੱਟੇ ਬੰਦਿਆਂ ਨੂੰ ਜ਼ਿੰਦਗੀ ਬੋਝ ਬਣ ਜਾਂਦੀ, ਉਹਨਾਂ ਦੀ ਜ਼ਿੰਦਗੀ ਦੀ ਰਾਤ ਲੰਘਣ ਚ ਨਹੀਂ ਆਉਂਦੀ। ਪਾਸੇ ਮਾਰ ਮਾਰ ਕੇ ਜਿਵੇਂ ਬਿਮਾਰ ਦੁਖੀ ਬੰਦੇ ਦੀ ਰਾਤ ਲੰਘਣ ਚ ਨਹੀਂ ਨਾ ਆਉਂਦੀ, ਘੜੀ ਘੜੀ ਮੁੜ ਮੁੜ ਕੇ ਘੜੀ ਵੇਖਦਾ, ਮੁੜ ਮੁੜ ਕੇ ਤਾਰਿਆਂ ਵੱਲ ਵੇਖਦਾ, ਮੁੜ ਮੁੜ ਕੇ ਵੇਖਦਾ ਰਾਤ ਕਦੋਂ ਬੀਤੇ। ਇਸੇ ਤਰ੍ਹਾਂ ਆਮ ਬੰਦਾ ਐਸਾ ਵੀ ਵੇਖਿਆ ਗਿਆ ਕਿ ਮੌਤ ਦੀ ਉਡੀਕ ਕਰਦਾ ਕਿਹੜੇ ਵੇਲੇ ਆਵੇ, ਜ਼ਿੰਦਗੀ ਦੀ ਰਾਤ ਖਤਮ ਹੋਵੇ। ਇਹੋ ਜਿਹੇ ਬੰਦੇ ਕੁਮਾਰਗ ਪਏ ਹੋਏ, ਗਲਤ ਰਾਹ ਤੇ ਪਏ ਹੋਏ, ਉਹਨਾਂ ਦੀ ਪਦਾਰਥਾਂ ਦੀ ਭੁੱਖ ਵਿੱਚ ਸੁੱਤਿਆਂ ਸੁੱਤਿਆਂ ਰਾਤ ਲੰਘ ਜਾਂਦੀ। ਸੁੱਤੀ ਸੁੱਤੀ ਝਾਲ ਥੀ ਆ, ਦਿਨ ਆ ਗਿਆ, ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ, ਝਾਲ ਆ ਕੇ ਉੱਠ ਨਾਮ ਜਪ, ਨਿਸ ਬਾਸਰਾ ਰਾਤ, ਅੰਮ੍ਰਿਤ ਵੇਲਾ ਹੋਵੇ ਤੇ ਉੱਠ ਕੇ ਨਾਮ ਵਾਲੇ ਪਾਸੇ ਲੱਗ। ਉਹਨਾਂ ਦਾ ਅੰਮ੍ਰਿਤ ਵੇਲਾ ਵੀ ਲੰਘ ਜਾਂਦਾ, ਉਹਨਾਂ ਦਾ ਝਾਲ ਵੀ ਲੰਘ ਜਾਂਦਾ, ਝਾਲ ਆ ਕੇ ਵੀ ਨਹੀਂ ਉੱਠ ਸਕਦੇ ਹੋ। ਸੁੱਤੀ ਸੁੱਤੀ ਝਾਲ ਥੀ ਆ, ਭੁੱਲੀ ਵਾਟੜੀ ਆਸੀ ਉਹ ਪੁੱਠੇ ਰਾਹ ਤੇ ਪਈ ਹੋਈ, ਤੈ ਸਹ ਨਾਲੋ ਮੁਤੀਅਸ, ਤੈਥੋਂ ਮਾਲਕ ਤੋਂ ਲੁੱਟੀ ਗਈ, ਵੱਖਰੀ ਹੋ ਗਈ, ਨਖੇੜ ਦਿੱਤੀ ਗਈ। ਦੁੱਖਾਂ ਕੂ ਤਰਿਆਸ ਜੀਓ, ਦੁੱਖ ਪੱਲੇ ਪੈ ਗਏ, ਦੁੱਖ ਝੋਲੀ ਚ ਭਰ ਗਏ। ਅੰਤ ਚ ਅਰਦਾਸ ਬਖਸ਼ਿਸ਼ ਕੀਤੀ ਹੈ, ਤੁਧ ਗੁਣ ਮੈਂ ਸਭ ਅਵਗੁਣਾ, ਮੈਂ ਔਗਣਾਂ ਨਾਲ ਭਰ ਗਈ, ਮੈਂ ਆਪਣੇ ਪੱਲੇ ਔਗਣ ਬੰਨ ਲਏ, ਤੈਥੋਂ ਟੁੱਟ ਕੇ ਔਗਣ ਹੀ ਆਉਣੇ ਸਨ। ਆਖਿਰ ਜਿੰਨੇ ਸ਼ਰਾਬੀ ਕਬਾਬੀ ਜੁਆਰੀਏ ਤੇ ਵਧੀਆਂ ਕਰਨ ਵਾਲੇ ਲੋਕ ਨੇ, ਉਹਨਾਂ ਚ ਕੋਈ ਧਰਮੀ ਵੀ ਹੋ ਸਕਦਾ। ਤੇ ਜਿਹੜਾ ਬੰਦਾ ਕਦੇ ਐਸਾ ਜਾਪਦਾ ਹੋਵੇ ਨਾ, ਕਹਿੰਦੇ ਨੇ ਜੀ ਫਲਾਣਾ ਅੰਮ੍ਰਿਤ ਛੱਕ ਕੇ ਗੁਰਦੁਆਰੇ ਜਾ ਕੇ ਫਲਾਣੀ ਬੁਰਾਈ ਵੀ ਕਰਦਾ, ਸਮਝ ਲੈਣਾ ਉਹ ਧਰਮ ਦੇ ਮਾਰਗ ਤੇ ਕੇਵਲ ਪਖੰਡ ਕਰ ਰਿਹਾ ਹੋਵੇ, ਉਹ ਧਰਮ ਦੇ ਮਾਰਗ ਤੇ ਇੱਕ ਪੈਰ ਵੀ ਨਹੀਂ ਤੁਰਿਆ। ਧਰਮੀ ਹੋਣਾ ਤੇ ਵਿਕਾਰੀ ਹੋਣਾ ਆਪਸ ਚ ਰਲਦਾ ਹੀ ਨਹੀਂ, ਧਰਮ ਕਮਾਉਣ ਵਾਲਾ ਬੁਰਾਈ ਕਰ ਸਕਦਾ ਹੀ ਨਹੀਂ। ਜਿਸ ਬੰਦੇ ਦੇ ਜੀਵਨ ਚ ਧਰਮ ਮਾੜਾ ਜਿਹਾ ਵੀ ਪ੍ਰਵੇਸ਼ ਕਰ ਗਿਆ, ਉਹ ਤਾਂ ਨੇਕੀ ਫੈਲਾਵੇਗਾ, ਨੇਕੀ ਦੀ ਖੁਸ਼ਬੂ ਉਹਦੇ ਜੀਵਨ ਚ ਫੁੱਟੇਗੀ, ਬੁਰਾਈ ਉਹਦੇ ਜੀਵਨ ਚ ਰਹਿ ਨਹੀਂ ਸਕਦੀ। ਜੇ ਬੁਰਾਈ ਹੈ ਤੇ ਸਮਝ ਲੈਣਾ ਜੀਵਨ ਕੋਈ ਨੀ ਆਰੰਭ ਹੋਇਆ, ਅਜੇ ਧਰਮ ਕੋਈ ਨੀ ਸ਼ੁਰੂ ਹੋਇਆ ਜੀਵਨ ਵਿੱਚ, ਭਾਵੇਂ ਕਿਸੇ ਦਾ ਹੋਵੇ ਤੇ ਭਾਵੇਂ ਆਪਣਾ ਹੋਵੇ। ਜੇ ਬੁਰਾਈਆਂ ਵਾਲੇ ਪਾਸੇ, ਕਾਮ ਵਾਲੇ ਪਾਸੇ ਚਿੱਤ ਜਾਂਦਾ ਹੈ, ਗਲਤ ਖਾਣ, ਗਲਤ ਪੀਣ, ਗਲਤ ਖੇਡਣ, ਗਲਤ ਬੋਲਣ, ਗਲਤ ਫਿਰਨ ਵਾਲੇ ਪਾਸੇ ਚਿੱਤ ਜਾਂਦਾ ਹੈ, ਸਮਝ ਲੈਣਾ ਧਰਮ ਨੇ ਅਜੇ ਪੈਰ ਨਹੀਂ ਪਸਾਰੇ, ਅਜੇ ਧਰਮ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ, ਦਾਖਲ ਨਹੀਂ ਹੋ ਸਕਿਆ। ਤੇ ਆਪਾਂ ਯਤਨ ਕਰਨਾ ਹੈ ਗੁਰੂ ਨਾਨਕ ਦਾ ਧਰਮ ਸਾਡੇ ਜੀਵਨ ਚ ਪ੍ਰਵੇਸ਼ ਕਰ ਜਾਏ। ਜਿਸ ਦਿਨ ਗੁਰੂ ਨਾਨਕ ਸਾਡੇ ਜੀਵਨ ਚ ਪ੍ਰਵੇਸ਼ ਕਰਨਗੇ, ਉਸ ਦਿਨ ਬੁਰਾਈਆਂ ਆਪਣੇ ਆਪ ਨੜਦੀਆਂ ਚਲੀਆਂ ਜਾਣਗੀਆਂ। ਧਰਮ ਜਿਸ ਦਿਨ ਜੀਵਨ ਚ ਪ੍ਰਵੇਸ਼ ਕਰੇਗਾ, ਪਾਵਨ ਬਾਣੀ ਚੋਂ ਗੁਰਮਤ ਨੂੰ ਧਾਰਨ ਕਰਕੇ, ਗੁਰੂ ਨਾਨਕ ਦੀ ਸਿੱਖਿਆ ਨੂੰ ਧਾਰਨ ਕਰਕੇ, ਭਾਈ ਸਾਹਿਬ ਭਾਈ ਗੁਰਦਾਸ ਜੀ ਬੜੀ ਪਿਆਰੀ ਗੱਲ ਕਹਿੰਦੇ, ਉਹ ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰਵਾ। ਜਿਸ ਵੇਲੇ ਸ਼ੇਰ ਗੱਜਦਾ ਹੈ ਨਾ, ਤੇ ਜੰਗਲ ਦੇ ਬਣ ਦੇ ਮਿਰਗਾਂ ਨੂੰ, ਪਸ਼ੂਆਂ ਨੂੰ ਭੱਜਣਾ ਪੈ ਜਾਂਦੀ ਹੈ, ਸਿਰਫ ਗਰਜ ਸੁਣ ਕੇ, ਉਹਦੀ ਆਵਾਜ਼ ਸੁਣ ਕੇ ਭੱਜਣਾ ਪੈ ਜਾਂਦੀ ਹੈ।
ਬੁਕਿਆ ਸਿੰਘ ਉਜਾੜ ਚ ਸਭ ਮਿਰਗਾਵਲ ਭੰਨੀ ਜਾਈ, ਸ਼ੇਰ ਗਰਜਿਆ ਤੇ ਮਿਰਗਾਵਲੀ ਭੱਜੀ ਜਾਂਦੀ ਨਜ਼ਰ ਆਉਂਦੀ। ਇਹ ਬਿਲਕੁਲ ਇਸੇ ਤਰ੍ਹਾਂ ਹੈ ਜਿਸ ਵੇਲੇ ਗੁਰੂ ਨਾਨਕ ਸ਼ਬਦ ਰੂਪ ਹੋ ਕਰਕੇ ਸਾਡੇ ਹਿਰਦੇ ਚ ਗੱਜਦਾ ਹੈ ਨਾ, ਉਸ ਵੇਲੇ ਬੁਰਾਈਆਂ ਨੂੰ ਭੱਜਦਿਆਂ ਥਾਂ ਨਹੀਂ ਲੱਭਦੀ। ਨੇਕੀ ਜਿਸ ਵੇਲੇ ਆਪਣੀ ਗਰਜਨਾ ਦੇ ਨਾਲ ਹਿਰਦੇ ਦੇ ਅੰਦਰ ਜਾਗਰਤ ਲਿਆਉਂਦੀ ਹੈ ਤੇ ਹਿਰਦੇ ਵਿੱਚੋਂ ਬੁਰਾਈਆਂ ਆਪਣੇ ਆਪ ਨਿਕਲਦੀਆਂ ਜਾਂਦੀਆਂ, ਸਮਝ ਲੈਣਾ ਉਸ ਦਿਨ ਜੀਵਨ ਚ ਧਰਮ ਸ਼ੁਰੂ ਹੋਏ। ਸਾਹਿਬ ਕਹਿੰਦੇ ਨੇ ਜਿਸ ਦਿਨ ਔਗਣਾ ਤੇ ਨਿਗਾਹ ਪੈ ਜਾਏਗੀ, ਕੁਝ ਅੱਜ ਤੇ ਨਿਗਾਹ ਪੈ ਜਾਏਗੀ, ਕੁਝ ਅੱਜ ਨੂੰ ਜੀਵਨ ਚੋਂ ਕੱਢਣ ਦੇ ਰਾਹ ਵੀ ਆ ਜਾਣਗੇ, ਸੁਚੱਜ ਨੂੰ ਜੀਵਨ ਚ ਧਾਰਨ ਕਰਨ ਦਾ ਤਰੀਕਾ ਵੀ ਨਿਕਲ ਆਵੇਗਾ। ਤੇ ਉਹ ਤਰੀਕਾ ਕੀ ਹੈ? ਸੁਚੱਜੇ ਲੋਕਾਂ ਨਾਲ ਸਾਂਝ ਪਾਉਣੀ। ਉਹ ਲੋਕ ਜਿਨ੍ਹਾਂ ਨੇ ਪ੍ਰਭੂ ਮਾਰਗ ਤੇ ਧਰਮ ਦੇ ਮਾਰਗ ਤੇ ਚਾਰ ਕਦਮ ਤੁਰ ਕੇ ਇਹ ਆਨੰਦ ਮਾਣੇ ਹੈ, ਉਹਨਾਂ ਨਾਲ ਸਾਂਝ ਪਾ ਕੇ ਮਨੁੱਖ ਇੱਕ ਦੂਜੇ ਕੋਲੋਂ ਪ੍ਰੇਰਣਾ ਲੈਂਦਾ ਹੋਇਆ ਹਮੇਸ਼ਾ ਸੰਗਤ ਦਾ ਰੰਗ ਚੜ੍ਹਦਾ ਹੈ। ਕੁਸੰਗਤ ਦਾ ਰੰਗ ਵੀ ਚੜ੍ਹਦਾ, ਸੰਗਤ ਦਾ ਰੰਗ ਵੀ ਚੜ੍ਹਦਾ। ਭਲੇ ਲੋਕਾਂ ਨਾਲ ਮਿਲ ਕੇ ਜਿਸ ਵੇਲੇ ਪ੍ਰਭੂ ਦੇ ਮਾਰਗ ਤੇ ਬੰਦਾ ਤੁਰੇਗਾ, ਕੁਝ ਆਪ ਤੁਰੇਗਾ, ਕੁਝ ਅਗਲੇ ਤੋਰ ਲੈਣ, ਕੁਝ ਆਪਣਾ ਯਤਨ ਹੋਵੇਗਾ, ਕੁਝ ਅਗਲਿਆਂ ਦੀ ਸਹਾਇਤਾ ਹੋਵੇ, ਉਹਨਾਂ ਨੂੰ ਸੁਹਾਗਣਾ ਕਿਹਾ ਮਹਾਰਾਜ ਨੇ। ਜਿਨ੍ਹਾਂ ਨੇ ਪ੍ਰਭੂ ਦਾ ਪਿਆਰ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਮਹਾਰਾਜ ਨੇ ਸੁਹਾਗਣਾ ਕਿਹਾ, ਤੇ ਜਿਨ੍ਹਾਂ ਦੇ ਕੋਲ ਪ੍ਰਭੂ ਨੂੰ ਰਜਾਉਣ ਜੋਗਾ ਚੱਜ ਕੋਈ, ਉਹਨਾਂ ਦਾ ਨਕਸ਼ਾ ਖਿੱਚ ਕੇ ਮਹਾਰਾਜ ਕਹਿੰਦੇ ਨੇ, ਤੈ ਸਹਿ ਨਾਲੋ ਮੁੱਤੀ ਅਸ ਦੁੱਖਾਂ ਕੂ ਤਰਿਆਸ ਜੀਓ, ਤੁਧ ਗੁਣ ਮੈਂ ਸਭ ਅਵਗੁਣਾ।

ਜਿਨ੍ਹਾਂ ਨੇ ਗੁਣਾਂ ਨੂੰ ਧਾਰਨ ਕੀਤਾ ਹੈ ਸਿਅੰਬੀ ਛਾਵੜੀ ਹੈ ਜੀ, ਉਹ ਤੇਰੇ ਵਰਗੀਆਂ ਹੀ ਹੋ ਗਈਆਂ, ਤੇਰੇ ਵਿੱਚ ਸਮਾ ਗਈਆਂ, ਤੇਰਾ ਰੂਪ ਹੋ ਗਈਆਂ। ਮਹਾਰਾਜ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਚ ਸਿੱਖ ਆਇਆ ਸੀ, ਵੈਰਾਗ ਵਿੱਚ ਆ ਗਿਆ, ਜਾਣ ਲੱਗਾ ਮਹਾਰਾਜ ਦੇ ਦਰ ਤੇ ਮੱਥਾ ਟੇਕ ਕੇ ਤੇ ਵੈਰਾਗ ਵਿੱਚ ਆ ਗਿਆ। ਸਾਹਿਬ ਕਹਿਣਗੇ ਕਿਉਂ ਗੁਰਮੁਖਾ ਵੈਰਾਗ ਵਿੱਚ ਆ ਗਿਆ, ਇੱਥੋਂ ਗੁਰੂ ਨਾਨਕ ਦੇ ਦਰ ਤੋਂ ਤਾਂ ਸਾਰੇ ਪ੍ਰਸੰਨ ਚਿੱਤ ਜਾਂਦੇ ਨੇ, ਤੈਨੂੰ ਕੀ ਤਕਲੀਫ, ਤੇਰੇ ਮਨ ਦੀ ਕੋਈ ਵੇਦਨ ਹੈ ਤੇ ਦੱਸ। ਕਹਿਣ ਲੱਗਾ ਮਹਾਰਾਜ ਵੇਦਨ ਤਾਂ ਕੋਈ ਨਹੀਂ, ਹੁਣ ਤਾਂ ਇੱਕ ਬੋਝ ਜਾਪਦਾ। ਕਹਿਣ ਲੱਗੇ ਕੀ ਬੋਝ ਹੈ? ਕਹਿਣ ਲੱਗਾ ਮਹਾਰਾਜ ਪਿੱਛੇ ਮੈਂ ਤੁਹਾਡੇ ਪਾਸ ਆਇਆ ਸਾਂ, ਮੇਰੇ ਘਰ ਰੋਟੀ ਨਹੀਂ ਸੀ, ਅੰਨ ਧਨ ਦੀ ਕਮੀ ਸੀ, ਤੁਹਾਡੇ ਚਰਨਾਂ ਚ ਚਾਰ ਦਿਨ ਬਿਤਾਏ, ਤੁਸੀਂ ਆਸ਼ੀਸ਼ ਬਖਸ਼ਿਸ਼ ਕੀਤੀ, ਘਰ ਵਿੱਚ ਅੰਨ ਧਨ ਦੀ ਕੋਈ ਕਮੀ ਨਾ ਰਹੀ, ਪਰ ਸਦਾ ਮੈਨੂੰ ਇਹ ਖਿਆਲ ਬਣਿਆ ਰਿਹਾ ਕਿ ਗੁਰੂ ਕੀ ਬਖਸ਼ਿਸ਼ ਨਾਲ ਇਹ ਅੰਨ ਧਨ ਆਇਆ, ਮੇਰੀ ਚੀਜ਼ ਨਹੀਂ ਗੁਰੂ ਕੀ ਵਸਤੂ ਹੈ, ਤੇ ਫਿਰ ਜਿਹੜਾ ਬੂਹੇ ਤੇ ਆਇਆ ਮੈਂ ਨਾ ਧਨ ਤੋਂ ਖਾਲੀ ਜਾਣ ਦਿੱਤਾ, ਨਾ ਅੰਨ ਤੋਂ ਖਾਲੀ ਜਾਣ ਦਿੱਤਾ, ਜਿਹੜਾ ਸਵਾਲੀ, ਜਿਹੜਾ ਤੰਗ, ਜਿਹੜਾ ਭੁੱਖਾ ਨੰਗਾ ਨਜ਼ਰ ਆਇਆ, ਤੁਹਾਡੀ ਬਖਸ਼ੀ ਦਾਤ ਵਿੱਚੋਂ ਮੈਂ ਦੋਹੀਂ ਹੱਥੀ ਵੰਡਦਾ ਰਿਹਾ ਤੁਹਾਡੀ ਦਾਤ ਜਾਣ ਕੇ। ਤੇ ਮਹਾਰਾਜ ਅਜੀਬ ਗੱਲ ਇਹ ਹੈ ਕਿ ਉਹ ਸਾਰਾ ਕੁਝ ਵਧਦਾ ਹੀ ਰਿਹਾ, ਜਿਵੇਂ ਜਿਵੇਂ ਮੈਂ ਵੰਡਦਾ ਰਿਹਾ ਤਿਵੇਂ ਤਿਵੇਂ ਵਧਦਾ ਰਿਹਾ, ਵਸਤਰ ਧਨ ਅੰਨ ਸਾਰਾ ਕੁਝ ਮੈਂ ਵੰਡਦਾ ਰਿਹਾ ਤੇ ਮੇਰਾ ਵਧਦਾ ਰਿਹਾ। ਫਿਰ ਇੱਕ ਵਾਰੀ ਮੈਂ ਆਇਆ ਆਪ ਦੇ ਦਰ ਤੇ, ਮੈਂ ਵੇਖਿਆ ਮੇਰਾ ਮਾਣ ਕੋਈ ਨਹੀਂ ਸਮਾਜ ਵਿੱਚ, ਮੇਰੀ ਇੱਜ਼ਤ ਕੋਈ ਨਹੀਂ, ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਿਆ, ਮੇਰੇ ਮਨ ਦੀ ਵੇਦਨ ਤੁਸੀਂ ਜਾਣੀ, ਮੈਨੂੰ ਸੁਚੱਜ ਬਖਸ਼ਿਆ ਤੁਸੀਂ, ਮੈਨੂੰ ਕੁਝ ਪਿਆਰੇ ਪਿਆਰੇ ਉਪਦੇਸ਼ ਦਿੱਤੇ, ਮੈਂ ਬੁਰਾਈਆਂ ਛੱਡੀਆਂ, ਨੇਕੀ ਦੇ ਰਾਹ ਤੇ ਚੱਲਿਆ, ਮੈਨੂੰ ਲੋਕਾਂ ਨੇ ਵਾਹ ਵਾਹ ਆਖਿਆ, ਮੇਰਾ ਸਤਿਕਾਰ ਲੋਕਾਂ ਨੇ ਕੀਤਾ। ਪਰ ਜਿਸ ਵੇਲੇ ਮਹਾਰਾਜ ਐਤਕੀ ਮੈਂ ਤੁਹਾਡੇ ਚਰਨਾਂ ਤੇ ਆਇਆ, ਮੈਂ ਉਦੋਂ ਵੀ ਮਹਿਸੂਸ ਕਰਦਾ ਸਾਂ ਕੋਈ ਖਲਾ, ਕੋਈ ਕਮੀ ਹੈ ਜੀਵਨ ਵਿੱਚ, ਵਡਿਆਈਆਂ ਵੀ ਮਿਲ ਗਈਆਂ, ਪਦਾਰਥ ਵੀ ਮਿਲ ਗਏ, ਐਤਕੀ ਆਇਆ ਮੈਂ ਤੁਹਾਡੇ ਚਰਨਾਂ ਵਿੱਚ ਬੈਠੇ ਗੁਰਸਿੱਖਾਂ ਦੇ ਨੇਤਰਾਂ ਚ ਮਸਤੀਆਂ ਵੇਖੀ, ਮੈਂ ਜਣੇ ਜਣੇ ਨੂੰ ਪੁੱਛਿਆ ਇਹ ਮਸਤੀਆਂ, ਇਹ ਲੋਰ, ਇਹ ਆਨੰਦ ਤੁਹਾਨੂੰ ਕਿਵੇਂ ਲੱਭਿਆ? ਉਹਨਾਂ ਕਿਹਾ ਅੰਮ੍ਰਿਤ ਛੱਕ ਕੇ, ਪਾਣੀ ਦੇ ਲੜ ਲੱਗ ਕੇ, ਗੁਰੂ ਕੀ ਰਹਿਤ ਨੂੰ ਧਾਰਨ ਕਰਕੇ ਚੜ੍ਹਦੀਆਂ ਕਲਾ ਸਾਨੂੰ ਪ੍ਰਾਪਤ ਹੋਈਆਂ। ਪਾਤਸ਼ਾਹ ਮੈਂ ਤੁਹਾਡੇ ਪੰਜਾਂ ਪਿਆਰਿਆਂ ਕੋਲ, ਤੁਹਾਡੇ ਬਖਸ਼ਿਆਂ ਕੋਲੋਂ ਮੈਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਸਾਹਿਬ ਕਹਿਣ ਲੱਗੇ ਫਿਰ ਇਹਦੇ ਚ ਖੁਸ਼ੀ ਦੀ ਗੱਲ ਹੈ ਕਿ ਵਿਰਾਗ ਦੀ ਗੱਲ ਹੈ? ਫਿਰ ਤੇਰੇ ਨੇਤਰਾਂ ਚ ਪਾਣੀ ਕਿਉਂ? ਕਹਿਣ ਲੱਗਾ ਮਹਾਰਾਜ ਇਹ ਨੇਤਰਾਂ ਦਾ ਜਲ ਇਸ ਕਰਕੇ ਹੈ ਕਿ ਜਦੋਂ ਅੰਨ ਮਿਲਿਆ ਮੈਂ ਅੰਨ ਵੰਡਿਆ, ਮੈਨੂੰ ਧਨ ਮਿਲਿਆ ਮੈਂ ਧਨ ਵੰਡਿਆ, ਮੈਨੂੰ ਵਸਤਰ ਮਿਲੇ ਮੈਂ ਵਸਤਰ ਵੰਡੇ, ਮੈਨੂੰ ਵਡਿਆਈਆਂ ਮਿਲੀਆਂ ਮੈਂ ਲੋਕਾਂ ਚ ਮਾਣ ਪਾਇਆ ਮੈਂ ਲੋਕਾਂ ਦਾ ਮਾਣ ਕੀਤਾ। ਮੈਂ ਸੋਚਣਾ ਇਹ ਆਨੰਦ ਦਾ ਕੀ ਬਣੇਗਾ ਜਿਹੜਾ ਤੁਹਾਡੇ ਦਰ ਤੋਂ ਮੈਂ ਹੁਣ ਲੈ ਚੱਲੇ, ਜੋ ਧਰਮ ਮੈਂ ਤੁਹਾਡੇ ਮਾਰਗ ਤੋਂ ਤੁਹਾਡੇ ਦਰ ਤੋਂ ਹੁਣ ਲੈ ਕੇ ਚੱਲੇ ਆ, ਜੋ ਮਸਤੀ ਤੇ ਆਨੰਦ ਮੈਨੂੰ ਅੱਜ ਆਇਆ ਹੈ, ਇਹਦਾ ਕਰਜ਼ਾ ਮੈਂ ਕਿਵੇਂ ਲਾਵਾਂਗਾ? ਕਰਜ਼ਾ ਤਾਂ ਮੈਂ ਅਗਲਾ ਵੀ ਨਹੀਂ ਲਾ ਸਕਦਾ, ਪਰ ਅਗਲਾ ਤਾਂ ਸਾਰਾ ਕੁਝ ਮੈਂ ਵੰਡਿਆ ਸੀ, ਇਹ ਦਾਤ ਜੋ ਤੁਹਾਡੇ ਦਰ ਤੋਂ ਅੱਜ ਲੈ ਕੇ ਚੱਲੇ ਆ, ਇਹਦਾ ਕਰਜ਼ਾ ਮੈਂ ਕਿਹੜੇ ਜਨਮ ਲਾਵਾਂਗਾ? ਧੰਨ ਗੁਰੂ ਕਲਗੀਧਰ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਗੁਰਮੁਖਾ ਜੋ ਕੁਝ ਅੱਗੇ ਮਿਲਿਆ ਸੀ ਤੂੰ ਅੱਗੇ ਵੰਡਦਾ ਰਹੇ, ਜੋ ਕੁਝ ਹੁਣ ਮਿਲਿਆ ਇਹ ਵੀ ਵੰਡੀ ਚ, ਜੋ ਹੁਣ ਮਿਲਿਆ ਇਸ ਆਨੰਦ ਨੂੰ ਵੀ ਕੱਲਾ ਨਾ ਮਾਣੀ, ਇਹ ਵੀ ਵੰਡ। ਥਾਂ ਪਰ ਥਾਂ ਭੁੱਖ ਦੇ ਮਾਰੇ ਲੋਕ, ਦੁੱਖ ਦੇ ਮਾਰੇ ਲੋਕ ਤੈਨੂੰ ਮਿਲਣਗੇ, ਉਹਨਾਂ ਨੂੰ ਧਰਮ ਦੇ ਮਾਰਗ ਤੇ ਧੂ ਕੇ ਲਾਉਣਾ ਤੇਰਾ ਅੱਜ ਤੋਂ ਕੰਮ ਹੋਵੇਗਾ। ਜਿਹੜਾ ਆਨੰਦ ਤੇਰੇ ਹਿਰਦੇ ਚ ਆਇਆ ਇਹ ਆਨੰਦ ਦੂਜਿਆਂ ਚ ਵੰਡਿਆ ਜਾ ਸਕਦਾ, ਦੂਜਿਆਂ ਨਾਲ ਸਾਂਝਾ ਕੀਤਾ ਜਾ ਸਕਦਾ। ਉਹ ਜਿਹੜਾ ਆਨੰਦ ਆਪ ਲੈਂਦਾ ਹੈ, ਦੂਜਿਆਂ ਨੂੰ ਆਨੰਦ ਵੰਡਦਾ ਹੈ, ਉਹ ਗੁਣਵੰਤਾ, ਉਹ ਗੁਣਵੰਤੀ ਸੁਚੱਜੀ ਵਰਗਾ ਆਨੰਦ ਦਾ ਭਰਿਆ ਬੰਦਾ ਸੇ ਅੰਬੀ ਛਾਵੜੀਏ ਜੀਓ, ਉਹਨਾਂ ਕੋਲੋਂ ਗੁਣ ਲੈਣੇ ਜਾਂ ਜੇ ਪੱਲੇ ਹੋਣ ਤਾਂ ਦੂਜਿਆਂ ਨੂੰ ਗੁਣ ਵੰਡਣੇ, ਇਹ ਸੁਹਾਗਣ ਦੀ ਨਿਸ਼ਾਨੀ ਹੈ। ਸੁਹਾਗਣ ਨੂੰ ਮਾਰਗ ਦਾ ਸੰਕੇਤ ਦੇਣਾ ਤੇ ਸੁਹਾਗਣ ਕੋਲੋਂ ਮਾਰਗ ਦਾ ਸੰਕੇਤ ਲੈਣਾ, ਇਹ ਪਰਸਪਰ ਸਾਂਝ ਹੈ। ਸਾਹਿਬ ਕਿਰਪਾ